ਸੰਤਗ੍ਰਸਤੀ ਨਹੀਂ ਹੁੰਦੇ। ਨਾ ਭਾਈ, ਸਭ ਤੋਂ ਵੱਡਾ ਸੰਤ ਕੋਈ ਹੈ ਤੇ ਉਹ ਗ੍ਰਸਤੀ ਹੈ। ਹੁਣ ਕਹਿੰਦੇ ਨੇ ਭਗਤ, ਮੈਂ ਹੇ ਪਰਮਾਤਮਾ ਤੈਨੂੰ ਲੱਭਣ ਲਈ ਬਾਹਰ ਜਾਣਾ ਨਹੀਂ ਕੀਤਾ, ਕਾਯੋ ਦੇਵਾ ਕਾਯੋ ਦੇਵਲ, ਮੈਂ ਆਪਣੀ ਕਾਇਆ ਅੰਦਰ ਹੀ ਦੇਵਤੇ ਨੂੰ ਲੱਭੇ ਤੇ ਆਪਣੀ ਕਾਇਆ ਨੂੰ ਹੀ ਮੰਦਰ ਸਮਝੇ। ਮੈਂ ਨਹੀਂ ਇਹ ਵੇਖਿਆ ਕਿ ਮੰਦਰ ਸਾਹਮਣੇ ਕਿਸੇ ਇਮਾਰਤ ਨੂੰ ਆਖਦੇ ਨੇ। ਇੱਕ ਗੱਲ ਤੁਸੀਂ ਵੀ ਧਿਆਨ ਵਿੱਚ ਰੱਖ ਲੈਣਾ, ਕਿਸੇ ਬਿਲਡਿੰਗ ਦਾ ਇਮਾਰਤ ਦਾ ਨਾਂ ਗੁਰਦੁਆਰਾ ਨਹੀਂ ਹੈ। ਗੁਰਦੁਆਰਾ ਉਹਨੂੰ ਹੀ ਕਹਿੰਦੇ ਨੇ ਜਿੱਥੇ ਗੁਰੂ ਦਾ ਪ੍ਰਕਾਸ਼ ਹੈ, ਤੇ ਜਿੱਥੇ ਗੁਰੂ ਦਾ ਪ੍ਰਕਾਸ਼ ਨਹੀਂ ਉਹ ਗੁਰਦੁਆਰਾ ਨਹੀਂ ਹੈ। ਕਿਉਂਕਿ ਅੱਜ ਤੋਂ ਪਹਿਲੇ ਜਦ ਤੱਕ ਇੱਥੇ ਪ੍ਰਕਾਸ਼ ਨਹੀਂ ਸੀ, ਹੋ ਸਕਦਾ ਕੁਝ ਹੋਰ ਹੋਵੇ, ਕਿਉਂਕਿ ਬੰਤਰ ਤੋਂ ਤਾਂ ਕੁਝ ਹੋਰ ਹੀ ਲੱਗਦਾ। ਪਰ ਜਿਸ ਵੇਲੇ ਗੁਰੂ ਦਾ ਪ੍ਰਕਾਸ਼ ਹੋ ਗਿਆ, ਅਸੀਂ ਆ ਕੇ ਮੱਥਾ ਟੇਕ ਦਿੱਤਾ, ਇਹ ਗੁਰਦੁਆਰਾ ਬਣ ਗਿਆ। ਇਹੀ ਭਗਤ ਜੀ ਕਹਿਣਾ ਚਾਹੁੰਦੇ ਨੇ, ਧਿਆਨ ਦੇਣਾ। ਹੁਣ ਜਿਸ ਘਰ ਦੇ ਵਿੱਚ ਵੀ ਪ੍ਰਕਾਸ਼ ਆ, ਵੀ ਗੁਰਦੁਆਰਾ ਹੈ। ਕਈ ਵਾਰ ਅਸੀਂ ਘਰ ਨੂੰ ਤੇ ਗੁਰਦੁਆਰੇ ਨੂੰ ਵੱਖੋ ਵੱਖ ਸਮਝਦੇ ਹਾਂ। ਗੁਰਦੁਆਰੇ ਜਾਣਾ ਜੀ ਬੜੇ ਪਵਿੱਤਰ ਹੋ ਕੇ, ਗੁਰਦੁਆਰੇ ਪਵਿੱਤਰਤਾ ਨੂੰ ਕਾਇਮ ਰੱਖਣਾ, ਗੁਰਦੁਆਰੇ ਕੋਈ ਨਸ਼ੀਲੀ ਚੀਜ਼ ਨਹੀਂ ਜਾਣੀ ਚਾਹੀਦੀ, ਗੁਰਦੁਆਰੇ ਕਿਸੇ ਪ੍ਰਕਾਰ ਦੀ ਕੋਈ ਬੇਅਦਬੀ ਨਹੀਂ ਹੋਣੀ ਚਾਹੀਦੀ। ਹੇ ਗੁਰਸਿੱਖ, ਜੇ ਤੇਰੇ ਘਰ ਗੁਰੂ ਦਾ ਪ੍ਰਕਾਸ਼ ਹੈ ਤੇ ਉੱਥੇ ਤੂੰ ਬੁਰੀਆਂ ਚੀਜ਼ਾਂ ਕਿਉਂ ਰੱਖੀਆਂ ਹੋਈਆਂ ਨੇ? ਉਹ ਵੀ ਤੇ ਗੁਰਦੁਆਰਾ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਸੋਵਾ। ਜਿੱਥੇ ਧਰਮ ਹੈ ਉਹ ਧਰਮਸਾਲ ਹੈ ਤੇ ਗੁਰਸਿੱਖ ਦਾ ਘਰ ਧਰਮਸਾਲ ਹੈ। ਭਗਤ ਜੀ ਕਹਿੰਦੇ ਨੇ ਹੇ ਗੁਰਸਿੱਖ, ਤੂੰ ਘਰ ਵਿੱਚ ਪਰਮਾਤਮਾ ਨੂੰ ਪਾਣਾ ਤੇ ਕੀ ਕਰ? ਆਪਣੀ ਕਾਇਆ ਨੂੰ ਖੋਜ। ਕਾਯੋ ਦੇਵਾ ਕਾਯੋ ਦੇਵਲ ਕਾਯੋ ਜੰਗਮ ਜਾਤੀ। ਕਿਉਂ ਤੂੰ ਜੋਗੀਆਂ ਦੇ ਰਸਤੇ ਚੱਲਿਆ ਹੈ? ਕਹਿੰਦੇ ਨੇ ਅੱਜ ਮੈਂ ਉਸ ਨੂੰ ਜੋਗੀ ਯਾਤਰਾ ਆਪਣੇ ਅੰਦਰ ਹੀ ਸਮਝੀ ਹੈ, ਉਹ ਬਾਹਰ ਨਹੀਂ ਹੈ। ਅੱਗੇ ਕਹਿੰਦੇ ਨੇ ਕਾਯੋ ਧੂਪ ਦੀਪ ਨਹੀਂ ਬੇਦਾ ਕਾਯੋ ਪੂਜੋ ਪਾਤੀ। ਕਾਯੋ ਧੂਪ ਦੀਪ ਨਹੀਂ ਬੇਦਾ, ਮੈਂ ਸਭ ਕੁਝ ਹੀ ਆਪਣੀ ਕਾਇਆ ਨੂੰ ਸਮਝਿਆ, ਆਪਣੀ ਕਾਇਆ ਅੰਦਰ ਹੀ ਜਾਣਨਾ ਕੀਤਾ ਹੈ, ਇਸ ਤੋਂ ਬਾਹਰ ਮੈਂ ਕੁਝ ਨਹੀਂ ਸਮਝਿਆ। ਹੁਣ ਦੇਖੋ ਕੈਸਾ ਉਪਦੇਸ਼ ਹੈ ਕਿ ਇੱਕ ਸਰੀਰ ਦੇ ਅੰਦਰ ਹੀ ਸਭ ਕੁਝ ਮਿਲਣਾ। ਕਾਯੋ ਪੂਜੋ ਪਾਤੀ, ਮੈਂ ਪੂਜਣਾ ਵੀ ਅੰਦਰ ਕੀਤਾ ਹੈ, ਹੇ ਮੇਰੇ ਮਾਲਕ ਤੇਰੇ ਨਾਮ ਦੀ ਹੀ ਅੰਦਰ ਪੂਜਾ ਕੀਤੀ ਹੈ। ਫਿਰ ਕਹਿੰਦੇ ਨੇ ਕਾਇਆ ਬਹੁ ਖੰਡ ਖੋਜਤੇ ਨਵ ਨਿਧ ਪਾਈ। ਕਾਇਆ ਬਹੁ ਖੰਡ ਖੋਜਤੇ, ਜਦ ਤੱਕ ਮੈਂ ਬਾਹਰ ਲੱਭਦਾ ਰਿਹਾ ਮੈਨੂੰ ਕੁਝ ਨਹੀਂ ਮਿਲਿਆ, ਜਦੋਂ ਮੈਂ ਆਪਣੀ ਕਾਇਆ ਨੂੰ ਖੋਜਣਾ ਸ਼ੁਰੂ ਕੀਤਾ, ਮੈਂ ਅੰਦਰ ਲੱਭਣਾ ਸ਼ੁਰੂ ਕੀਤਾ, ਮੈਨੂੰ ਨੌ ਨਿਧ ਖਜ਼ਾਨਾ ਮਿਲ ਗਿਆ, ਮੈਨੂੰ ਇਤਨਾ ਵੱਡਾ ਭੰਡਾਰ ਮਿਲ ਗਿਆ। ਕਹਿੰਦੇ ਨੇ ਕਾਇਆ ਬਹੁ ਖੰਡ ਖੋਜਤੇ ਨਵ ਨਿਧ ਪਾਈ। ਜਦੋਂ ਮੈਂ ਕਾਇਆ ਨੂੰ ਖੋਜਣਾ ਕੀਤਾ, ਅੰਦਰ ਲੱਭਣਾ ਸ਼ੁਰੂ ਕੀਤਾ, ਮੈਨੂੰ ਨਵ ਨਿਧ ਪਾਈ, ਨੌ ਨਿਧ ਖਜ਼ਾਨਾ ਪ੍ਰਾਪਤ ਹੋ ਗਿਆ। ਤੇ ਜਦੋਂ ਇਹ ਖਜ਼ਾਨਾ ਮਿਲਿਆ, ਉਸ ਤੋਂ ਬਾਅਦ ਨਾ ਕਿਛ ਆਏ ਬੋ ਨਾ ਕਿਛ ਜਾਏ ਬੋ ਰਾਮ ਕੀ ਦੁਹਾਈ। ਭਾਈ ਰਾਮ ਦੀ ਦੁਹਾਈ ਜੇ, ਜਦੋਂ ਦਾ ਇਹ ਮੈਨੂੰ ਨਾਮ ਦਾ ਖਜ਼ਾਨਾ ਮਿਲਿਆ, ਨਾ ਕਿਛ ਆਏ ਬੋ ਨਾ ਕਿਛ ਜਾਏ ਬੋ, ਹੁਣ ਮੈਂ ਆਉਣ ਤੋਂ ਤੇ ਜਾਣ ਤੋਂ ਰਹਿਤ ਹੋ ਗਈ। ਮੇਰੇ ਅੰਦਰ ਨਾ ਕੁਝ ਆਉਂਦਾ ਨਾ ਕੁਝ ਜਾਂਦਾ, ਸਭ ਕੁਝ ਅੰਦਰ ਹੀ ਸਮਾ ਗਿਆ, ਮੈਂ ਜਨਮ ਮਰਨ ਦੇ ਗੇੜ ਤੋਂ ਮੁਕਤੀ ਪਾ ਲਈ ਹੈ। ਨਾ ਕਿਛ ਆਏ ਬੋ ਨਾ ਕਿਛ ਜਾਏ ਬੋ ਰਾਮ ਕੀ ਦੁਹਾਈ। ਐਸਾ ਹੋਇਆ ਕਿਉਂ? ਕਿਉਂਕਿ ਅਕਾਲ ਪੁਰਖ ਨੇ ਮੇਰੇ ਤੇ ਕਿਰਪਾ ਕੀਤੀ। ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ। ਕਹਿੰਦੇ ਨੇ ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਬ੍ਰਹਿਮੰਡ ਦੇ ਵਿੱਚ ਹੈ, ਕਹਿੰਦੇ ਨੇ ਸੋਈ ਪਿੰਡੇ ਉਹੀ ਅੰਦਰ ਹੈ। ਫਰਕ ਸਿਰਫ ਇਤਨਾ, ਵਿਗਿਆਨ ਬਾਹਰ ਖੋਜਦਾ, ਗਿਆਨੀ ਅੰਦਰ ਖੋਜਦਾ। ਤੁਸੀਂ ਦੇਖਿਆ ਨਾ, ਵਿਗਿਆਨ ਨੇ ਬਾਹਰ ਖੋਜ ਕੇ ਹਰ ਇੱਕ ਗੱਲ ਨੂੰ ਕਿਤਨੇ ਹਜ਼ਾਰਾਂ ਸਾਲ ਪਹਿਲੇ ਦੱਸਣਾ ਕੀਤਾ ਹੈ। ਤੇ ਮੈਂ ਇੱਕ ਗੱਲ ਤੁਹਾਡੇ ਸਮਕਸ਼ ਰੱਖਦੇ ਹਾਂ, ਵਿਗਿਆਨ ਅੱਜ ਜੋ ਕੁਝ ਖੋਜ ਰਿਹਾ ਸਾਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਲੈ ਕੇ ਵਿਗਿਆਨ ਨੇ ਖੋਜਣਾ ਸ਼ੁਰੂ ਕੀਤਾ।

ਇਹਦਾ ਭਾਵ ਸਾਰਾ ਵਿਗਿਆਨ ਗਿਆਨ ਗੁਰੂ ਗ੍ਰੰਥ ਸਾਹਿਬ ਹੈ। ਗੁਰੂ ਗ੍ਰੰਥ ਸਾਹਿਬ ਅੰਦਰ ਜੋ ਬਾਣੀ ਬੋਲਦੀ ਹੈ ਵਿਗਿਆਨ ਉਹਨੂੰ ਲੈ ਕੇ ਤੁਰ ਪੈਂਦਾ ਹੈ। ਹੁਣ ਆਹ ਦੇਖੋ ਗੱਲ ਕਿਸੇ ਹੋਰ ਪਾਸ ਹੈ, ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਬ੍ਰਹਿਮੰਡ ਵਿੱਚ ਹੈ ਉਹ ਮਨੁੱਖ ਤੇਰੇ ਅੰਦਰ ਹੈ, ਲੇਕਿਨ ਮਿਲਦਾ ਕਿਹਨੂੰ ਹੈ? ਜੋ ਖੋਜੇ ਸੋ ਪਾਵੇ, ਜਿਹਨੇ ਖੋਜਿਆ ਜਿਹਨੇ ਲੱਭਣਾ ਸ਼ੁਰੂ ਕੀਤਾ ਉਹਨੂੰ ਪ੍ਰਮਾਤਮਾ ਮਿਲ ਜਾਂਦਾ, ਤੇ ਜਿਹਨੇ ਲੱਭਿਆ ਹੀ ਨਹੀਂ ਉਹਨੂੰ ਪ੍ਰਮਾਤਮਾ ਕਿੱਥੇ ਮਿਲੇਗਾ, ਤੇ ਉਹ ਪੂਜਾ ਕਿਵੇਂ ਕਰ ਸਕਦਾ? ਅੰਤ ਵਿੱਚ ਪੀਪਾ ਜੀ ਕਹਿੰਦੇ ਨੇ, ਪ੍ਰਣ ਪੀਪਾ ਪ੍ਰਣਵੇਂ ਪਰਮ ਤਤ ਹੈ, ਪੀਪਾ ਪ੍ਰਣਵੇਂ ਪਰਮ ਤਤ ਹੈ, ਉਹ ਪਰਮ ਤਤ ਪਰਮਾਤਮਾ ਅਕਾਲ ਪੁਰਖ ਆਪ ਹੀ ਸਭ ਕੁਝ ਹੈ, ਪਰ ਮਿਲਦਾ ਗੁਰੂ ਦੀ ਕਿਰਪਾ ਨਾਲ ਹੈ। ਸਤਿਗੁਰੂ ਹੋਏ ਲਿਖਾ ਹੋਵੇ, ਜਦ ਤੱਕ ਸਤਿਗੁਰੂ ਦੀ ਕਿਰਪਾ ਨਾ ਹੋਵੇ, ਗੁਰੂ ਦੀ ਬਖਸ਼ਿਸ਼ ਨਾ ਹੋਵੇ, ਉਹ ਪਰਮਾਤਮਾ ਨਹੀਂ ਮਿਲਦਾ। ਇਸ ਲਈ ਇਸ ਦਰ ਤੇ ਆ ਕੇ ਇੱਕੋ ਗੱਲ ਕਮਾਈਏ ਜੋ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ, ਸਾਰੇ ਮਿਲ ਕੇ ਆਖੋ ਜੀ।

शब्द मरे मन निर्मल संतो। इस मन नु मारना है शब्द नाल। जदों असीं इस मन नु शब्द नाल मार लांगे ते मन निर्मल हो जाएगा। बस जिस वेले मन निर्मल हो गया ए पूजा थाए पाई, ए फिर पूजा थाए पै जाएगी। बस कोशिश करिए इस मन नु शब्द दे नाल मार लीए, ए मन निर्मल हो जाए। क्योंकि तुसीं वेखदे हो कई बार पाठ करदे आ मन टिकदा नहीं, मन भटकण लग पैंदा। कदी इधर कदी इधर, कदी वह काम याद आ गया, कदी कुछ याद आ गया। हमेशा मनुख कुछ ना कुछ याद करता रहिंदा है। इहदा भाव की होया, मन टिकिया नहीं, मन एकाग्र नहीं होया। इत्थे फिर सहम कहिंदे ने शब्द दे नाल इस मन नू मारना शुरू कर दिओ। जदों मन थिड़के फिर उहनू खिंचो, जदों मन किसी पासे जाए फिर वापस लियाओ। बार बार उसनू वापस लियाण ते एक दिन मन टिक जाएगा। फिर जो मन टिक गया फिर नहीं उखड़ता, फिर नहीं किसे पासे जाएगा। आस पास जो मर्जी हुंदा रहे फिर एकाग्र बैठेगा, क्योंकि मन टिकया होया है। ते मन टिकेगा ही तां जिसले शब्द दे नाल इस मन नू मारांगे, ये मन निर्मल हो जाएगा। निर्मल होण तो बाद फिर ये पूजा इस दर ते प्रवान होवेगी, क्योंकि असी आउंदे सब आ ते सब चाहते भी हाँ कि साड़ी हाजरी दर ते लगता है। हाजरी दर ते भाई उसे दी लगती जिहड़ा मन करके बैठता है, मन करके सुनता है, मन करके सुनांदा है, मन करके पढ़ता है, फिर मन हिरदे विच वसांदा है। हुण जबान तो बोल रही है, जबान का काम है बोलना, कन्ना ने नहीं सुनिया। जद तक कन्ना नाल सुनिया ना जाए मन तक पहुंचता नहीं। तीन गल्लां याद रखना, जबान नाल बोलना, कन्ना नाल सुनना ते मन ते असर होना। जब तक तुहाडी जबान दा तुहाडे कन्ना ने नहीं ना सुनिया मन कदी नहीं टिकेगा, मन ते कदी असर नहीं होवेगा। जे मन नू टिकाणा है अपना बोल जोर दी बोलो। जिन्हां दा ख्याल है ना मन टिकदा नहीं, अपना बोल अपने कन्ना नू सुनाओ। जदों बोल कन्न सुनन लग पै मन आपे कबूल करेगा, मन आपे मनेगा। जदों हुण मन ने मन लिया फिर सतगुर कहिंदे ने सुनिया मनिया मन कीता पाओ। सुन के मनिया ते मन के प्यार उत्पन्न हो गया, अंदरों भावनी पैदा हो गई। सुनिया मनिया मन कीता पाओ, अंतरगत तीर्थ मन ना। यही तेरा तीर्थ स्नान है, यही गुरु साहब समझा रहे ने कि पूजा अंदर करनी है। तेरा नाम किया चरना ठिया, हे मेरे परमात्मा मैं तेरा नाम चंद चंदन जिवें है ना, तेरा नाम चंदन है ते मैं चंदन दियां टुकड़ियां बना लिया ने। ते जे मन उरसा होए, उरसा कहिंदे ने उह सिल उह पत्थर, ते उह पत्थर बना के उहदे उत्ते किसना शुरू कीता है। ते साध संगत जदों मन चंदन बन के उस उरसा ते किसना शुरू हो जाए ते फिर यह मन कसदा कसदा उस परमात्मा नाल जुड़ना शुरू हो जांदा है, एक रस हो जांदा है। बस करना ते मन नूं एक रस है। जदों मन एक रस हो गया समझो साडी लिव परमात्मा नाल लग गई, असी परमात्मा नाल जुड़ गए। हुण परमात्मा दे नाल जुड़न दा सतगुरु ने बड़ा सौखा साधन दस्सिया, पूजा कीजे नाम ध्याई है। भाई पूजा कर, नाम नूं ध्याउणा कर, ए तेरी पूजा है। ते फिर बिन नामे पूज ना होई, क्योंकि बिना नाम तो पूजा नहीं हो सकती। बिना नाम तो तुसीं रसना ते की जपोगे, की आखोगे, किहड़ा लफ्ज वरतोगे। कम से कम कोई ना कोई लफज ते जबान ते टुकाना पाएगा ना, जा आखांगे सतनाम वाहिगुरु, कोई ना कोई लफज जबान ते टिकदा है। पर सिमरन जेड़ा है मालक ने दिता वह कहिंदे ने भाई वाहिगुरु दा है, वाहिगुरु वाहिगुरु। कहिंदे ने वाहिगुरु एक ऐसी दात है जिवें एक किसे खूह दे विच कोई बर्तन सुट्टो, जांदा खाली है
ਲਿਖਣਾ ਹੁੰਦਾ ਪਰਿਆ। ਮੈਂ ਇਹ ਤੁਹਾਡੇ ਸਮਕਸ਼ ਤਾਂ ਰੱਖ ਰਿਹਾ ਕਿ ਸਾਨੂੰ ਥੋੜਾ ਜਿਹਾ ਨਾਮ ਦਾ ਅਭਿਆਸ ਹੋ ਜਾਏ ਕਿ ਨਾਮ ਦਾ ਅਭਿਆਸ ਕੀ ਹੈ। ਨਾਮ ਦਾ ਅਭਿਆਸ ਹੈ ਵਾਹਿਗੁਰੂ ਨੂੰ ਇਸ ਖਾਲੀ ਬਰਤਨ ਬਣਾ ਕੇ ਕੜੇ ਅੰਦਰ ਖੂਹ ਵਿੱਚ ਸੁੱਟਣਾ ਹੈ ਤੇ ਜਦੋਂ ਬਾਹਰ ਆਵੇ ਭਰਿਆ ਆਵੇ। ਵਾਹਿਗੁਰੂ ਵਾਹਿਗੁਰੂ ਨੂੰ ਅੰਦਰ ਲੈ ਜਾਣਾ, ਗੁਰੂ ਨੂੰ ਬਾਹਰ ਲੈ ਆਉਣਾ, ਉਹ ਵਾਹਿਗੁਰੂ ਦੋਨੋਂ ਲਫ਼ਜ਼ ਭਰ ਜਾਣਗੇ। ਹੁਣ ਇਹਨਾਂ ਨੂੰ ਅੰਦਰ ਕਿਵੇਂ ਮਿਲਾਉਣਾ ਇਹ ਹੁਣ ਹੌਲੀ ਹੌਲੀ ਹੋਵੇਗਾ, ਇਕਦਮ ਨਹੀਂ ਹੋ ਸਕਦਾ। ਕੋਸ਼ਿਸ਼ ਕਰੋ ਅੱਜ ਤੋਂ ਘਰ ਵਿੱਚ ਅੰਮ੍ਰਿਤ ਵੇਲੇ ਉੱਠ ਕੇ ਸਭ ਤੋਂ ਪਹਿਲੇ ਵਾਹਿਗੁਰੂ ਦਾ ਜਾਪ ਸ਼ੁਰੂ ਕਰੋ, ਕਿਉਂਕਿ ਜਦੋਂ ਵਾਹਿਗੁਰੂ ਦਾ ਜਾਪ ਜ਼ਬਾਨ ਤੇ ਆਏਗਾ ਸਿਮਰਨ ਅੱਗੇ ਆਰੰਭ ਹੋਵੇਗਾ। ਕੋਸ਼ਿਸ਼ ਕਰੋ ਪਹਿਲੇ ਵਾਹਿਗੁਰੂ ਦਾ ਸਿਮਰਨ ਹੋਵੇ, ਫਿਰ ਇਸ਼ਨਾਨ ਕਰਕੇ ਫਿਰ ਆਪਾਂ ਨਿਤਨੇਮ ਤੇ ਬਹਿ ਜਾਂਦੇ ਹਾਂ। ਫਿਰ ਕਹਿੰਦੇ ਨਿਤਨੇਮ ਵੀ ਉਸੇ ਤਰ੍ਹਾਂ ਜਾਰੀ ਰਹੇ। ਨਿਤਨੇਮ ਹੈ ਨਿਤਾ ਪ੍ਰਤੀ ਦਾ ਨੇਮ, ਤੇ ਵਾਹਿਗੁਰੂ ਦਾ ਸਿਮਰਨ ਹੈ ਅੱਠੇ ਪਹਿਰ। ਜਿਸ ਟਾਈਮ ਮਾਲਕ ਯਾਦ ਆਵੇ ਅੱਠੇ ਪਹਿਰ ਇੱਕ ਤੇ ਲਿਵੈ ਮੰਨਣ ਹੁਕਮ ਅਪਾਰ। ਅੱਠੇ ਪਹਿਰ ਜਿਸ ਵੇਲੇ ਚੇਤੇ ਆਵੇ ਉਸ ਵੇਲੇ ਉਚਾਰਨ ਕਰਿਆ ਕਰੋ ਸਤਨਾਮ ਵਾਹਿਗੁਰੂ। ਇਹ ਨਹੀਂ ਜ਼ਬਾਨ ਤੇ ਲਫ਼ਜ਼ ਲਿਆਣਾ ਕਿ ਸਾਡੇ ਕੋਲ ਸਮਾਂ ਨਹੀਂ ਹੈ, ਸਮਾਂ ਬਹੁਤ ਹੈ। ਕੰਮ ਤੇ ਜਾਣ ਲੱਗੇ ਹਾਂ, ਕੰਮ ਤੋਂ ਆਉਣ ਲੱਗੇ ਹਾਂ, ਦੁਕਾਨ ਤੇ ਵਿਹਲੇ ਖਲੋਤੇ ਹਾਂ ਜਾਂ ਕੰਮ ਕਾਰ ਤੋਂ ਵਿਹਲੇ ਖਲੋਤੇ ਹਾਂ, ਕਿੰਨਾ ਸਾਡੇ ਕੋਲ ਸਮਾਂ ਹੁੰਦਾ ਹੈ? ਉਹ ਵਾਹਿਗੁਰੂ ਕਹਿਣ ਨੂੰ ਵੀ ਸਮਾਂ ਲੱਗਦਾ? ਬਿਲਕੁਲ ਨਹੀਂ। ਵਾਹਿਗੁਰੂ ਕਹਿਣ ਨੂੰ ਕੋਈ ਟਾਈਮ ਨਹੀਂ ਲੱਗਦਾ, ਭਾਈ ਜ਼ਿਆਦਾ ਨਹੀਂ, ਘੱਟ ਤੋਂ ਘੱਟ ਕੁਝ ਜ਼ਬਾਨ ਤੇ ਵਾਹਿਗੁਰੂ ਦਾ ਸਿਮਰਨ ਜ਼ਰੂਰ ਰੱਖਿਆ ਕਰੋ। ਜਿਹਦੀ ਜ਼ਬਾਨ ਤੇ ਵਾਹਿਗੁਰੂ ਦਾ ਸਿਮਰਨ ਆ ਗਿਆ ਸਤਿਗੁਰੂ ਆਪੇ ਬਖਸ਼ਿਸ਼ ਕਰਨਗੇ, ਬਾਕੀ ਸਿਮਰਨ ਵੀ ਆਪੇ ਹੋ ਜਾਏਗਾ। ਸੋ ਇਸ ਲਈ ਸਾਨੂੰ ਗੁਰੂ ਵੱਲੋਂ ਹੁਕਮ ਹੋਇਆ, ਪੂਜਾ ਅਕਾਲ ਕੀ, ਪਰਚਾ ਗੁਰੂ ਸ਼ਬਦ ਕਾ, ਦੀਦਾਰ ਖਾਲਸੇ ਕਾ। ਤਿੰਨ ਚੀਜ਼ਾਂ ਯਾਦ ਰੱਖਣੀਆਂ, ਪੂਜਾ ਅਕਾਲ ਕੀ, ਕਿਉਂਕਿ ਪੂਜਾ ਅਕਾਲ ਪੁਰਖ ਦੀ ਕਰਨੀ ਹੈ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸ਼ਬਦ ਗੁਰੂ ਦੀ, ਇਸ ਤੋਂ ਸਿਵਾ ਕਿਸੇ ਦੀ ਨਹੀਂ, ਤੇ ਪਰਚਾ ਗੁਰੂ ਸ਼ਬਦ ਕਾ ਤੇ ਦੀਦਾਰ ਖਾਲਸੇ ਕਾ। ਕਿਤੇ ਮਨ ਚ ਇੱਛਾ ਪ੍ਰਗਟ ਹੋਵੇ ਕਿ ਮੈਂ ਕਿਤੇ ਨਹੀਂ ਗਿਆ, ਗੁਰੂ ਘਰ ਨਹੀਂ ਗਿਆ, ਖਾਲਸੇ ਦਾ ਦੀਦਾਰ ਕਰਨਾ, ਬਸ ਖਾਲਸੇ ਸਵਾ ਕਿਸੇ ਦਾ ਦੀਦਾਰ ਨਹੀਂ ਮੰਗਣਾ। ਸਤਿਗੁਰੂ ਅੱਗੇ ਸਵਾਲ ਹੋਇਆ ਸੀ, ਪਾਤਸ਼ਾਹ ਜੇ ਆਪ ਦੇ ਦਰਸ਼ਨ ਕਰਨੇ ਹੋਣ ਤੇ ਕਿਵੇਂ ਕਰੀਏ? ਕਹਿਣ ਲੱਗੇ ਭਾਈ ਪੰਜ ਸਿੰਘਾਂ ਨੂੰ ਬੁਲਾ ਕੇ ਘਰ, ਉਹਨਾਂ ਦੀ ਸੇਵਾ ਕਰਨਾ, ਮੇਰੇ ਦਰਸ਼ਨ ਹੋਣਗੇ। ਪਾਤਸ਼ਾਹ ਜੇ ਪੰਜ ਸਿੰਘ ਨਾ ਮਿਲਣ, ਸਾਹਿਬ ਕਹਿਣ ਲੱਗੇ ਫਿਰ ਚਾਰ, ਜੇ ਚਾਰ ਨਾ ਮਿਲ, ਕਹਿਣ ਲੱਗੇ ਤਿੰਨ, ਜੇ ਤਿੰਨ ਨਾ ਮਿਲ ਤੇ ਦੋ, ਜੇ ਦੋ ਨਾ ਮਿਲ ਤੇ ਇੱਕ। ਪਾਤਸ਼ਾਹ ਕਈ ਵਾਰ ਹੁੰਦਾ ਇੱਕ ਸਿੰਘ ਵੀ ਨਹੀਂ ਮਿਲਦਾ, ਫਿਰ ਕੀ ਕਰਾਂਗੇ? ਸਤਿਗੁਰ ਕਹਿਣ ਲੱਗੇ ਫਿਰ ਇੰਜ ਕਰਨਾ, ਆਪ ਤਿਆਰ ਬਰਤਿਆਰ ਹੋ ਕੇ ਸ਼ੀਸ਼ੇ ਦੇ ਸਾਹਮਣੇ ਖੜੇ ਹੋ ਜਾਣਾ, ਫਤਿਹ ਗਜਾਣਾ, ਮੈਨੂੰ ਤੇ ਤੁਹਾਨੂੰ ਇੱਕੋ ਜਿਹਾ ਦੀਦਾਰ ਹੋ ਜਾਣਗੇ। ਇਤਨੀ ਵਡਿਆਈ ਗੁਰੂ ਸਾਹਿਬਾਨ ਨੇ ਦੇ ਦਿੱਤੀ ਕੇਵਲ ਇਸੇ ਲਈ ਕਿ ਅਸੀਂ ਕੇਵਲ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਸਕੀਏ, ਇਸ ਸ਼ਬਦ ਗੁਰੂ ਦੇ ਲੜ ਸਕੀਏ, ਇਸ ਸ਼ਬਦ ਗੁਰੂ ਨੂੰ ਨਹੀਂ ਭੁਲਾਉਣਾ। ਆਓ ਭਾਈ ਕੋਸ਼ਿਸ਼ ਕਰੀਏ, ਪੂਜਾ ਕੇਵਲ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕਰੀਏ, ਉਹ ਹੈ ਨਾਮ ਦੀ। ਕਰੋ ਰਸਨਾਵਾਂ ਨੂੰ ਪਵਿੱਤਰ, ਸਾਰੇ ਮਿਲ ਕੇ ਆਖੋ ਜੀ।

ਕਹਿੰਦੇ ਹਨ ਅਗਰ ਤੂੰ ਮੇਰਾ ਪਿਆਰਾ ਹੈ ਜਾਂ ਤੇਰੇ ਨਾਲ ਮੇਰਾ ਪਿਆਰ ਹੈ ਤਾਂ ਉਸ ਪਿਆਰ ਦੇ ਵਿੱਚ ਕੋਈ ਕਮੀ ਰਹਿ ਗਈ ਉਸ ਪਿਆਰ ਦੇ ਨਾਲ ਤੇ ਮੇਰੀਆਂ ਤਮਾਮ ਭੁੱਖਾਂ ਕਹਿੰਦੇ ਹਨ ਉਹ ਪੂਰੀਆਂ ਹੋ ਗਈਆਂ ਹਨ ਤੂੰ ਮੇਰੋ ਪਿਆਰੋ ਇਤਨਾ ਲਫ਼ਜ਼ੀ ਕਹਿਣਾ ਇਹ ਸਿੱਧ ਕਰਦਾ ਹੈ ਕਿ ਕੋਈ ਹਸਤੀ ਕੋਈ ਸ਼ਖਸੀਅਤ ਕੋਈ ਬੀਂਗ ਮੌਜੂਦ ਹੈ ਜਿਸ ਦੇ ਨਾਲ ਮਹਾਰਾਜ ਜੀ ਦਾ

0: ਕਹਿੰਦੇ ਜਿਹਨਾਂ ਦਾ ਨਾਮ ਦੇ ਨਾਲ ਪਿਆਰ ਹੈ ਉਹ ਜਾਗੇ ਹੋਏ ਹਨ, ਬਾਕੀ ਸਭ ਸੁੱਤੇ ਪਏ।
1: ਸੇ ਜਨ ਜਾਗੇ ਜਿਨ ਨਾਮ ਪਿਆ,
0: ਇੱਕ ਹੋਰ ਪੰਕਤੀ,
1: ਦਾਵਣ ਦਾਵੇ ਜਿਨ ਨਾਮ ਪਿਆ,
0: ਕਹਿੰਦੇ ਗਾਉਂਦੇ ਵੀ ਉਹੀ ਹਨ ਜਿਨ੍ਹਾਂ ਦਾ ਨਾਮ ਦੇ ਨਾਲ ਪਿਆਰ। ਇੱਕ ਹੋਰ ਪੰਕਤੀ ਕਹਿੰਦੇ ਹਨ,
1: ਏਕ ਨਾਮ ਤਾਰੇ ਸੰਸਾਰ ਗੁਰ ਪ੍ਰਸਾਦੀ ਨਾਮ ਪਿਆਰ,
0: ਬਾਰ ਬਾਰ ਨਾਮ ਪਿਆਰ ਆ ਰਿਹਾ।

सो आप जी ने बार बार पंक्तियां जो सुनिया है इन्हों पंक्तियों बहुत ध्यान दे नाल समझिया विचारिया गया है। इन्हों पंक्तियों च महाराज जी नाम प्यार नाम प्यार नाम प्यार आखी जाते हैं। हुण सवाल इत्थे ये पैदा होंदा है कि सानू किसका नाम प्यारा लगता है। आप सारे सोचण की कोशिश करो, जवाब मिल जाएगा। नाम सानू किसका प्यारा लगता है, किसका नाम सानू प्यारा लगता है? सानू उसे दा ही नाम प्यारा लगता है जो सानू बहुत प्यारा लगता हो। जिस दे नाल साड़ा बहुत प्यार वाला संबंध हो गए और उसनों सी जानते भी जरूर होवांगे। जिस नाल प्यार होवेगा उसनों जानते भी तो होवांगे, उस नाल बहुत डीप बहुत गहरा संबंध होएगा। सो इतनी लाइना दे विच शब्दों दे विच बार बार नाम प्यार नाम प्यार नाम प्यार स्नान दा मेरा एक मकसद है कि ए पॉइंट आप जी दे सामने रखिया जाए कि नाम केड़ा प्यारा लग्या करदा है। नाम सानू उसे दा प्यारा लगदा है जो साडा प्यारा हुंदा है, जिस नाल सानू बहुत प्यार होवे। बहुत जिस नाल प्यार होवे उसका नाम प्यारा लगता है। सो फार सानू अपना ही नाम प्यारा लगता है क्योंकि साडा अपने आप तो अलावा और किसी नाल प्यार है ही नहीं। असीं अपने आप नाल ही प्यार करते हैं। इस वास्ते किसी इंसान का अगर अखबार च नाम निकलिया होवे तो उसके वास्ते बाकी सारी अखबार कोई मतलब नहीं रखती, वो यूजलैस है। वो सिर्फ अपना ही नाम देखना चाहता है कि कित्थे लिखिया है, क्योंकि उसनों अपना ही नाम प्यारा लगता है। वो बार बार उसनों ही पढ़ेगा और अखीर उसनों कटिंग करके रख लेगा क्योंकि उसका अपना नाम है, अपना नाम प्यारा लगता है। जिसनों अपना नाम प्यारा लगता है और किसी का भी नाम प्यारा नहीं लगता, उसनों परमात्मा का नाम किवें प्यारा लग सकता है? परमात्मा का नाम उसनों किवें प्यारा लग सकता है जिसनों ना मिले ना गिले ना कदे देखिया ना पछाणिया ना कोई एक्सपीरियंस ना कोई संबंध, और उसकी तो कोई रूप रेखा भी नहीं है, उसकी तो कोई शक्ल भी नहीं है। उते रूप रेख रंग तो बिल्कुल न्यारा है, उते एब्स्ट्रैक्ट है, उते निराकार है। असी आकार वालिया चीजों के नाल प्यार नहीं पा सकते, निराकार नाल किवें पा लवांगे? जो फॉर्म दे विच हन साडा उना नाल प्यार पूरी तरह नहीं पैंदा, तो जो फॉर्मलैस है उस दे नाल सीधा प्यार पाना साडी कैपेसिटी च है? आओ फिर उसे नुक्ते उते नाम प्यारा उसे दा ही लगदा है जिस दे नाल प्यार होवे। जिस दे नाल प्यार ना होवे उसका नाम भी प्यारा नहीं लगता, और जिस दे नाल वाकफीत ही ना होवे उसका नाम प्यारा किवें लग सकता है? किवें प्यारा लग सकता है? क्योंकि वाकफीत ही नहीं है, प्यार दी तो बहुत दूर दी गल। आईयो वजह है कि आम तौर पर जिसले असीं सवेरे सपोजडली बैठते हाँ कि नाम जपन बैठे हाँ तो साडा ध्यान ही नहीं लगता, साडा मन ही नहीं लगता। और जिस दे नाल साडा मन ही ना लगे, कोई इंसान दो इंसान ले लो, अगर उन्हां दा एक दूसरे दे नाल बैठ के मन ही नहीं लगता, एक दूसरे दे नजदीक जाके मन ही नहीं लगता, जिथे मन ही ना लगे उथे प्यार किवें हो सकता है? सो असी नाम जपन की कोशिश करते हाँ बिना ही प्यार तो, बिना ही प्यार वो किवें पॉसिबल हो सकता है? किवें पॉसिबल हो सकता है? और जिसले असी नाम जपन बैठते हाँ उस वेले भी नाम उन्हां वस्तुओं वल साडा ध्यान लगता है जिन्हां दे नाल साडा प्यार है।
ਜਿਨ੍ਹਾਂ ਚੀਜ਼ਾਂ ਦੇ ਨਾਲ ਸਾਡਾ ਸੰਬੰਧ ਹੈ, ਪਿਆਰ ਹੈ, ਉਹੀ ਸਾਡੇ ਧਿਆਨ ਦੇ ਵਿੱਚ ਆਉਂਦੀਆਂ ਹਨ। ਤੋ ਇੱਥੋਂ ਸਿੱਧ ਹੁੰਦਾ ਹੈ ਜਦੋਂ ਅਸੀਂ ਵਾਰ ਵਾਰ ਇਹ ਕਹਿੰਦੇ ਹਾਂ ਕਿ ਵਾਹਿਗੁਰੂ ਦੇ ਨਾਲ ਸਾਡਾ ਮਨ ਨਹੀਂ ਲੱਗਦਾ, ਧਿਆਨ ਨਹੀਂ ਲੱਗਦਾ, ਇਸ ਦਾ ਮਤਲਬ ਕਿ ਵਾਹਿਗੁਰੂ ਦੇ ਨਾਲ ਸਾਡਾ ਕੋਈ ਪਿਆਰ ਨਹੀਂ ਹੈ। ਜੇ ਪਿਆਰ ਹੋਵੇ ਤਾਂ ਜ਼ਰੂਰ ਮਨ ਲੱਗਦਾ। ਇਹ ਆਪਣੇ ਆਪ ਚ ਇੱਕ ਸੈਲਫ ਐਵੀਡੈਂਸ ਹੈ ਕਿ ਜਿਸ ਦੇ ਨਾਲ ਮਨ ਨਾ ਲੱਗੇ, ਇਹਦਾ ਮਤਲਬ ਉਸ ਦੇ ਨਾਲ ਸਾਡਾ ਕੋਈ ਸੰਬੰਧ ਹੀ ਨਹੀਂ ਹੈ, ਕੋਈ ਲਿੰਕ ਹੀ ਨਹੀਂ ਹੈ, ਕੋਈ ਕਾਮਨ ਗਰਾਊਂਡ ਹੀ ਨਹੀਂ ਹੈ। ਇਸੇ ਕਰਕੇ ਉਸ ਦੇ ਨਾਲ ਮਨ ਨਹੀਂ ਨਾ ਲੱਗਦਾ। ਤੋ ਹੁਣ ਇੱਥੇ ਤੱਕ ਦੀ ਜੋ ਵਿਚਾਰ ਹੈ ਉਸ ਦੇ ਵਿੱਚ ਅਸੀਂ ਇਹ ਸਮਝਿਆ ਹੈ ਕਿ ਗੁਰੂ ਮਹਾਰਾਜ ਜੀ ਦੇ ਘਰ ਦੇ ਵਿੱਚ ਸਿਰਫ ਨਾਮ ਹੈ, ਪਰ ਜਿਹਦਾ ਨਾਮ ਹੈ, ਜੋ ਨਾਮ ਵਾਲਾ ਹੈ, ਮਹਾਰਾਜ ਜੀ ਦਾ ਸੰਬੰਧ ਉਸ ਦੇ ਨਾਲ ਹੈ। ਇਸ ਦਾ ਮਤਲਬ ਇਹ ਹੋਇਆ ਕਿ ਗੁਰੂ ਘਰ ਦੇ ਵਿੱਚ, ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਦਰ ਦੇ ਵਿੱਚ, ਘਰ ਦੇ ਵਿੱਚ ਜਿਸ ਦਾ ਨਾਮ ਹੈ ਉਹ ਨਾਮ ਵਾਲਾ ਹੀ ਹੈ, ਬਸ ਉਸ ਤੋਂ ਇਲਾਵਾ ਹੋਰ ਕੋਈ ਨਹੀਂ ਹੈ। ਇਸ ਕਰਕੇ ਗੁਰੂ ਬਾਬਾ ਜੀ ਆਪਣੀ ਬਾਣੀ ਚ ਪੰਚਮ ਪਾਤਸ਼ਾਹ ਜੀ ਆਖਦੇ ਹਨ, ਹਮਾਰੇ ਇੱਕ ਹੈ ਹਰੀ ਹਰੀ। ਇੱਕ ਪਾਸੇ ਕਹਿਤਾ ਨਾਨਕ ਕੇ ਘਰ ਕੇਵਲ ਨਾਮ, ਪਰ ਉਹ ਜਿਸ ਦਾ ਨਾਮ ਹੈ ਉਹ ਹਰੀ ਹੈ, ਉਹ ਵਾਹਿਗੁਰੂ ਹੈ, ਪਰਮਾਤਮਾ ਹੈ, ਜੋ ਵੀ ਹੈ। ਗੁਰੂ ਮਹਾਰਾਜ ਜੀ ਕਹਿੰਦੇ ਹਨ ਹਮਾਰੇ ਇੱਕ ਹੈ ਹਰੀ ਹਰੀ, ਸਾਡੇ ਪਾਸ ਇੱਕੋ ਹੀ ਹਰੀ ਹਰੀ ਹੈ, ਹੋਰ ਕੋਈ ਨਹੀਂ ਹੈ। ਭਾਵ ਸਾਡੇ ਪਾਸ ਰੱਬ ਹੀ ਰੱਬ ਹੈ, ਪਰਮਾਤਮਾ ਹੀ ਪਰਮਾਤਮਾ ਹੈ। ਅਗਰ ਉਸ ਚ ਇੰਟਰਸਟਡ ਹੋ ਤਾਂ ਸਾਡੇ ਨਾਲ ਕੋਈ ਤੁਹਾਡਾ ਸੰਬੰਧ ਪੈ ਸਕਦਾ ਹੈ, ਕਿਉਂਕਿ ਉਹ ਨਾਮ ਵਾਲਾ ਹੀ ਮਹਾਰਾਜ ਜੀ ਦੇ ਪਾਸ ਹੈ ਅਤੇ ਉਸ ਨਾਮ ਵਾਲੇ ਦੇ ਨਾਮ ਨਾਲ ਹੀ ਮਹਾਰਾਜ ਜੀ ਦਾ ਪਿਆਰ ਹੈ, ਉਸ ਦਾ ਨਾਮ ਹੀ ਮਹਾਰਾਜ ਜੀ ਨੂੰ ਪਿਆਰਾ ਲੱਗਦਾ ਹੈ। ਅਤੇ ਜਿਸ ਨਾਲ ਸਾਡੀ ਬਹੁਤ ਜ਼ਿਆਦਾ ਮੁਹੱਬਤ ਹੋਵੇ, ਬਹੁਤ ਜ਼ਿਆਦਾ ਪਿਆਰ ਹੋਵੇ, ਉਸ ਦਾ ਨਾਮ ਲੈ ਕੇ ਵੀ ਸਾਡੇ ਉੱਤੇ ਅਸਰ ਹੋ ਜਾਂਦਾ ਹੈ, ਨਾਮ ਦਾ ਵੀ ਅਸਰ ਹੁੰਦਾ ਹੈ। ਜਿਸ ਨਾਲ ਬਹੁਤ ਗਹਿਰੀ ਮੁਹੱਬਤ ਹੋਵੇ ਉਸ ਦਾ ਨਾਮ ਸਾਡੇ ਅੰਦਰ ਗੂੰਜਦਾ ਰਹਿੰਦਾ ਹੈ। ਉਸ ਦਾ ਕੋਈ ਨਾਮ ਲੈ ਦੇਵੇ ਉਸ ਦੇ ਨਾਲ ਸਾਡੇ ਅੰਦਰ ਕੁਛ ਹੋ ਜਾਂਦਾ ਹੈ। ਉਸ ਦਾ ਕਿਤੇ ਨਾਮ ਪੜ੍ਹ ਲਈਏ ਤਾਂ ਵੀ ਸਾਨੂੰ ਉਹ ਪਿਆਰਾ ਲੱਗਦਾ ਹੈ, ਕਿਉਂਕਿ ਮੁਹੱਬਤ ਹੈ ਉਸ ਦੇ ਨਾਲ, ਉਸ ਦੇ ਨਾਲ ਪਿਆਰ ਹੈ। ਗੁਰੂ ਮਹਾਰਾਜ ਜੀ ਦਾ ਪਿਆਰ ਹੈ ਗੁਰੂ ਰਾਮਦਾਸ ਜੀ ਦਾ, ਉਸ ਨਾਮ ਵਾਲੀ ਸ਼ਖਸੀਅਤ ਦੇ ਨਾਲ, ਉਸ ਰੱਬ ਦੇ ਨਾਲ, ਉਸ ਹਸਤੀ ਦੇ ਨਾਲ। ਤਾਂ ਉਹਨਾਂ ਨੂੰ ਇਹ ਸ਼ਬਦ ਉਹ ਆਖ ਰਹੇ ਹਨ ਕਿ ਮੇਰੇ ਪ੍ਰੀਤਮਾ ਹੁਣ ਜੀਵਾ ਨਾਮ ਤੇ ਆਏ, ਤੇਰੇ ਨਾਮ ਨੂੰ ਮੈਂ ਧਿਆਨ ਚ ਰੱਖਦਾ ਹਾਂ ਤਾਂ ਮੈਂ ਜ਼ਿੰਦਾ ਰਹਿੰਦਾ ਹਾਂ, ਤੇਰਾ ਨਾਮ ਵੀ ਯਾਨੀ ਮੈਂ ਆਪਣੇ ਧਿਆਨ ਚੋਂ ਅਲੱਗ ਨਹੀਂ ਕਰ ਸਕਦਾ, ਇਤਨਾ ਪਿਆਰ ਹੈ, ਇਤਨਾ ਪਿਆਰ ਹੈ। ਤੇਰੇ ਤੋਂ ਅਲੱਗ ਤੇ ਕੀ ਹੋਣਾ, ਤੇਰਾ ਨਾਮ ਵੀ ਮੈਂ ਆਪਣੇ ਆਪ ਤੋਂ ਅਲੱਗ ਨਹੀਂ ਕਰ ਸਕਦਾ। ਆਓ ਇੱਕ ਦਫਾ ਉਸ ਪੰਕਤੀ ਨੂੰ ਗਾਓ, ਸੁਣੋ, ਫਿਰ ਅਗਾਂਹ ਵੱਧਦੇ ਹਾਂ।

ਕਹਿੰਦੇ ਮੈਂ ਉਹਨਾਂ ਦੇ ਚਰਨੀ ਲੱਗਦਾ ਹਾਂ, ਮੈਂ ਉਹਨਾਂ ਦੇ ਪੈਰੀ ਲੱਗਦਾ ਹਾਂ। ਕਹਿੰਦੇ ਸੰਤ ਸਹਾਈ ਪ੍ਰੇਮ ਕੇ, ਸੰਤ ਹੀ ਹਨ ਜੋ ਹੈਲਪਫੁਲ ਹਨ, ਜੋ ਹੈਲਪ ਕਰ ਸਕਦੇ ਹਨ, ਕਿਉਂਕਿ ਉਹ ਆਪ ਪ੍ਰੇਮ ਦੇ ਨਾਲ ਭਰੇ ਹੋਏ ਹਨ, ਅਤੇ ਉਹ ਕਿਉਂਕਿ ਪ੍ਰੇਮ ਦੇ ਨਾਲ ਭਰੇ ਹੋਏ ਸਾਡੇ ਅੰਦਰ ਉਹ ਪ੍ਰੇਮ ਜਗਾ ਸਕਦੇ ਹਨ। ਇਸ ਕਰਕੇ ਕਹਿੰਦੇ ਮੈਂ ਸੰਤਾਂ ਦੇ ਚਰਨੀ ਲੱਗਦਾ ਹਾਂ, ਪਰ ਸਾਡੀ ਈਗੋ ਤਾਂ ਸਾਨੂੰ ਝੁਕਣੀ ਹੀ ਨਹੀਂ ਦਿੰਦੀ, ਅਸੀਂ ਤਾਂ ਕਿਸੇ ਦੇ ਚਰਨੀ ਲੱਗ ਹੀ ਨਹੀਂ ਸਕਦੇ। ਪਰ ਬਾਣੀ ਤੇ ਆਖਦੀ ਹੈ ਸਾਡੇ ਅਜਿਹੇ ਕਾਨਸੈਪਟ ਬਣ ਗਏ ਹਨ ਕਿ ਅਸਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਇਲਾਵਾ ਕਿਸੇ ਨੂੰ ਮੱਥਾ ਨਹੀਂ ਟੇਕਣਾ, ਔਰ ਉਸਦੇ ਨਾਲ ਅਸੀਂ ਇਤਨੇ ਹੰਕਾਰੀ ਹੋ ਗਏ ਹਾਂ ਕਿ ਕੋਈ ਵੀ ਸ਼ਖਸੀਅਤ ਆ ਜਾਏ, ਕੋਈ ਗੁਣਵਾਨ ਆ ਜਾਏ, ਪਰ ਅਸੀਂ ਝੁਕ ਨਹੀਂ ਸਕਦੇ ਕਿਉਂਕਿ ਸਾਡੀ ਈਗੋ ਐਸੀ, ਔਰ ਜਦ ਤੱਕ ਅਸੀਂ ਝੁਕਾਂਗੇ ਨਹੀਂ ਅਸੀਂ ਸਮਝ ਲਓ ਪੱਥਰ ਹਾਂ, ਔਰ ਪੱਥਰ ਚ ਵੀ ਕਦੇ ਪ੍ਰੇਮ ਪੈਦਾ ਹੋ ਸਕਦਾ ਹੈ? ਮਹਾਰਾਜ ਜੀ ਆਖਦੇ ਹਨ ਸੰਤ ਸਹਾਈ ਪ੍ਰੇਮ ਕੇ ਹੁਣ ਤਿਨਕੇ ਲਾਗੋਂ ਪਾਏ, ਜੇ ਪੈਰੀ ਲੱਗਣਾ ਚਰਨੀ ਲੱਗਣਾ ਗੁਰਮਤ ਦੇ ਵਿੱਚ ਉਲਟ ਹੁੰਦਾ ਤੇ ਆਪੰਕਤੀ ਕਿਉਂ ਲਿਖੀ ਹੁੰਦੀ? ਉਹ ਕਹਿੰਦੇ ਹੁਣ ਤਿਨਕੇ ਲਾਗੋਂ ਪਾਏ, ਉਹ ਇਤਨੇ ਮਹਾਨ ਹਨ ਕਿ ਉਹ ਪ੍ਰੇਮ ਦਾ ਹੀ ਸਾਗਰ ਬਣੇ ਪਏ ਹਨ, ਉਹਨਾਂ ਦੇ ਮੈਂ ਚਰਨਾਂ ਦੇ ਉੱਤੇ ਲੱਗਦਾ ਹਾਂ, ਚਰਨੀ ਲੱਗਦਾ ਹਾਂ, ਪੈਰਾਂ ਉੱਤੇ ਮੱਥਾ ਟੇਕਦਾ। ਸੰਤ ਸਹਾਈ ਪ੍ਰੇਮ ਕੇ ਹਾਂ ਤਿਨਕੇ ਲਾਗੋਂ ਪਾਏ, ਸਿਰਫ ਉਹੀ ਹਨ ਜੋ ਸਾਡੇ ਜੀਵਨ ਦੇ ਵਿੱਚ ਪ੍ਰੇਮ ਪੈਦਾ ਕਰ ਸਕਦੇ ਹਨ। ਉਸਦੀ ਅੱਗੇ ਚੱਲ ਕੇ ਵਿਚਾਰ ਕੀਤੀ ਜਾਏਗੀ ਅਗਲੇ ਕੀਰਤਨਾਂ ਚ ਕਿ ਉਹ ਕਿਵੇਂ ਕਰਦੇ ਹਨ। ਪ੍ਰੇਮ ਕਿਵੇਂ ਪ੍ਰਾਪਤ ਕੀਤਾ ਜਾਏ, ਹੁਣ ਇਸ ਉੱਤੇ ਪ੍ਰਮਾਣ ਚੱਲ ਰਹੇ। ਅਗਲਾ ਪ੍ਰਮਾਣ ਕਹਿੰਦੇ ਹਨ ਮਨ ਰੇ ਰਾਮ ਜਪੋ ਸੁਖ ਹੋਏ। ਕਹਿੰਦੇ ਹਨ ਮਨ ਰੇ ਰਾਮ ਜਪੋ, ਪਰ ਮਹਾਰਾਜ ਜੀ ਰਾਮ ਨਾਲ ਤੇ ਸਾਡਾ ਪਿਆਰ

ਬਿਨ ਗੁਰ ਪ੍ਰੇਮ ਨਾ ਪਾਈਐ। ਕਹਿੰਦੇ ਗੁਰੂ ਤੋਂ ਬਿਨਾਂ ਜੋ ਪ੍ਰੇਮ ਵਸਤੂ ਹੈ ਇਹ ਨਹੀਂ ਪ੍ਰਾਪਤ ਹੋ ਸਕਦੀ। ਸੋ ਸਾਰੀ ਦੁਨੀਆਂ ਦੇ ਵਿੱਚ ਜਿਤਨਾ ਵੀ ਆਖਿਆ ਜਾਂਦਾ ਨਾ ਕਿ ਮੈਂ ਤੈਨੂੰ ਪਿਆਰ ਕਰਦਾ ਹਾਂ, ਮੈਂ ਤੈਨੂੰ ਪਿਆਰ ਕਰਦਾ ਹਾਂ, ਇਤ ਆਦਿ ਸ਼ਬਦ ਜੋ ਵਰਤੇ ਜਾਂਦੇ ਹਨ, ਇਹ ਸਾਰੇ ਹੀ ਫੇਕ ਹਨ। ਕੋਈ ਕਿਸੇ ਨੂੰ ਪਿਆਰ ਨਹੀਂ ਕਰਦਾ, ਕਿਉਂਕਿ ਜਿਤਨੀ ਦੇਰ ਤੱਕ ਉਹ ਪਿਆਰ ਅੰਦਰ ਪੈਦਾ ਹੀ ਨਹੀਂ ਹੋਇਆ। ਹਾਂ, ਅਸੀਂ ਕਿਸੇ ਨਾ ਕਿਸੇ ਤੋਂ ਸਾਨੂੰ ਕੋਈ ਜ਼ਰੂਰਤ ਪੂਰੀ ਹੁੰਦੀ ਹੈ, ਉਸ ਜ਼ਰੂਰਤ ਪੂਰੀ ਹੋਣ ਕਰਕੇ ਅਸੀਂ ਉਸ ਨੂੰ ਪਿਆਰ ਕਰਦੇ ਹਾਂ। ਜੇ ਉਹ ਜ਼ਰੂਰਤ ਪੂਰੀ ਨਾ ਹੋਵੇ ਤਾਂ ਸਾਡਾ ਪਿਆਰ ਬਦਲ ਜਾਂਦਾ ਹੈ, ਨਫ਼ਰਤ ਚ ਬਦਲ ਜਾਂਦਾ ਹੈ। ਸੋ ਸਾਡਾ ਪਿਆਰ ਕਿਸੇ ਨਾ ਕਿਸੇ ਨੀਡ ਦੇ ਉੱਤੇ ਬੇਸਡ ਹੈ। ਉਹ ਨੀਡ ਪੂਰੀ ਹੁੰਦੀ ਹੈ ਤੇ ਅਸੀਂ ਉਸ ਨੀਡ ਨੂੰ ਪਿਆਰ ਕਰਦੇ ਹਾਂ। ਗੁਰੂ ਮਹਾਰਾਜ ਜੀ ਆਖਦੇ ਹਨ, ਪਿਆਰ ਇੱਕ ਆਤਮਕ ਅਵਸਥਾ ਹੈ, ਪਿਆਰ ਇੱਕ ਸਟੇਟ ਆਫ ਮਾਇੰਡ ਹੈ, ਪਿਆਰ ਇੱਕ ਆਤਮਾ ਦੀ ਇੱਕ ਕੁਆਲਿਟੀ ਹੈ, ਪਿਆਰ ਇੱਕ ਆਤਮਾ ਦੀ ਸੁਗੰਧੀ ਹੈ, ਪਿਆਰ ਇੱਕ ਆਤਮਾ ਦਾ ਸੁਭਾਅ ਹੈ। ਕਹਿੰਦੇ ਉਹ ਗੁਰੂ ਤੋਂ ਬਿਨਾਂ ਪ੍ਰਾਪਤ ਨਹੀਂ ਹੋ ਸਕਦਾ, ਬਿਨ ਗੁਰ ਪ੍ਰੇਮ ਨਾ ਲੱਭੇ। ਅੱਗੇ ਆਖਦੇ ਹਨ, ਗੁਰਮੁਖ ਸੱਚੀ ਆਸ਼ਕੀ, ਇਹ ਲਾਈਨ ਕਹਿ ਕੇ ਸਮਾਪਤ ਕਰ ਰਿਹਾ ਮੈਂ। ਗੁਰਮੁਖ ਸੱਚੀ ਆਸ਼ਕੀ, ਸੱਚੀ ਆਸ਼ਕੀ, ਸੱਚਾ ਪਿਆਰ, ਜਿਤ ਪ੍ਰੀਤਮ ਸੱਚਾ ਪਾਈਏ, ਜਿਸ ਪਿਆਰ ਦੇ ਨਾਲ ਉਹ ਸੱਚੇ ਪ੍ਰੀਤਮ ਵਾਹਿਗੁਰੂ ਨੂੰ ਅਸੀਂ ਪਾ ਸਕਣਾ ਹੈ ਤੇ ਉਸ ਨੇ ਸਾਨੂੰ ਪਿਆਰਾ ਲੱਗਣਾ ਹੈ ਤੇ ਉਸ ਦਾ ਨਾਮ ਸਾਨੂੰ ਪ੍ਰਾਪਤ ਹੋਣਾ ਹੈ। ਕਹਿੰਦੇ ਹਨ ਉਹ ਆਸ਼ਕੀ ਜੋ ਹੈ, ਗੁਰਮੁਖ ਸੱਚੀ ਆਸ਼ਕੀ, ਜਿਤ ਪ੍ਰੀਤਮ ਸੱਚਾ ਪਾਈ ਹੈ, ਅਨਦਿਨ ਰਹੇ ਆਨੰਦ ਨਾਨਕ ਸਹਿਜ ਸਮਾਈ ਹੈ। ਕਹਿੰਦੇ ਜਿਹੜਾ ਪਿਆਰ ਪਾ ਕੇ ਦਿਨ ਰਾਤ ਬਲਿਸ ਦੇ ਵਿੱਚ ਰਹਿਣਾ ਹੈ, ਸਹਿਜ ਦੇ ਵਿੱਚ ਰਹਿਣਾ ਹੈ। ਕਹਿੰਦੇ ਹਨ ਸੱਚਾ ਪ੍ਰੇਮ ਪਿਆਰ ਗੁਰਪੂਰੇ ਤੇ ਪਾਈਏ। ਸਾਰੇ ਇਸ ਪੰਕਤੀ ਨੂੰ ਬੋਲੋ, ਸੱਚਾ ਪ੍ਰੇਮ ਪਿਆਰ ਗੁਰਪੂਰੇ ਤੇ ਪਾਈਏ, ਸੱਚਾ ਪ੍ਰੇਮ ਪਿਆਰ ਗੁਰਪੂਰੇ ਤੇ ਪਾਈਏ। ਸੋ ਅੱਜ ਦਾ ਕੀਰਤਨ ਇੱਥੇ ਤੱਕ ਪਹੁੰਚਿਆ ਹੈ ਕਿ ਸਾਨੂੰ ਜ਼ਰੂਰਤ ਹੈ ਉਸ ਹੀ ਕਿਸਮ ਦੀ ਪਿਆਰ ਦੀ ਜਿਸ ਕਿਸਮ ਦਾ ਮਹਾਰਾਜ ਜੀ ਦਾ ਉਸ ਨਾਮ ਵਾਲੇ ਦੇ ਨਾਲ ਪਿਆਰ ਹੈ। ਮਹਾਰਾਜ ਜੀ ਦਾ ਉਸ ਨਾਮ ਵਾਲੇ ਦੇ ਨਾਲ ਪਿਆਰ ਹੈ, ਉਸ ਦੇ ਨਾਮ ਦੇ ਨਾਲ ਪਿਆਰ ਹੈ, ਕਿਉਂਕਿ ਜਿਸ ਨਾਲ ਪਿਆਰ ਹੋਵੇ ਉਸਦਾ ਨਾਮ ਪਿਆਰਾ ਲੱਗਦਾ ਹੈ, ਉਸਦੀ ਹਰ ਵਸਤੂ ਪਿਆਰੀ ਲੱਗਦੀ ਹੈ, ਉਸਦਾ ਹਰ ਕਰਮ ਪਿਆਰਾ ਲੱਗਦਾ ਹੈ। ਤਾਂ ਸਾਡੀ ਜਾਚਨਾ ਇਹ ਹੈ ਕਿ ਸਾਨੂੰ ਪਿਆਰ ਕਿਵੇਂ ਪ੍ਰਾਪਤ ਹੋਵੇ ਤਾਂ ਕਿ ਸਾਨੂੰ ਵੀ ਨਾਮ ਪਿਆਰਾ ਲੱਗੇ ਤੇ ਸਾਨੂੰ ਉਸਦੀ ਹਰ ਵਸਤੂ ਪਿਆਰੀ ਲੱਗੇ, ਉਸਦਾ ਹਰ ਕਰਮ ਪਿਆਰਾ ਲੱਗੇ। ਉਹ ਪਿਆਰ ਸਾਨੂੰ ਕਿਵੇਂ ਮਿਲੇ? ਇਸ ਤਸਵੀਰ ਦੇ ਵਿੱਚ ਇਸ ਪੁਆਇੰਟ ਤੇ ਜਾ ਕੇ ਗੁਰੂ ਮਹਾਰਾਜ ਜੀ ਗੁਰੂ ਨੂੰ ਵਿੱਚ ਲੈ ਕੇ ਆ ਰਹੇ ਹਨ ਕਿ ਵਿਦਆਊਟ ਗੁਰੂ ਦੈਟ ਲਵ ਇਜ਼ ਇੰਪੋਸੀਬਲ, ਕਿ ਗੁਰੂ ਤੋਂ ਬਿਨਾਂ ਉਹ ਪ੍ਰੇਮ ਨਹੀਂ ਪ੍ਰਾਪਤ ਹੋ ਸਕਦਾ। ਗੁਰੂ ਹੀ ਹੈ ਜਿਸ ਨੂੰ ਉਹ ਤਮਾਮ ਵਜ੍ਹਾ ਦਾ ਪਤਾ ਹੈ ਕਿ ਸਾਡੇ ਅੰਦਰ ਪ੍ਰੇਮ ਕਿਉਂ ਨਹੀਂ ਹੈ, ਅਤੇ ਗੁਰੂ ਹੀ ਹੈ ਜਿਸ ਨੂੰ ਪਤਾ ਹੈ ਕਿ ਇਹਨਾਂ ਦੇ ਅੰਦਰ ਪ੍ਰੇਮ ਕਿਸ ਤਰ੍ਹਾਂ ਪੈਦਾ ਕਰਨਾ ਹੈ, ਜ਼ਹਿਰ ਨੂੰ ਕਿਸ ਤਰ੍ਹਾਂ ਨਿਕਾਲਣਾ ਹੈ, ਪੱਥਰਾਂ ਨੂੰ ਰੌਕਸ ਨੂੰ ਕਿਸ ਤਰ੍ਹਾਂ ਨਿਕਾਲਣਾ ਹੈ। ਕਿਉਂਕਿ ਬਾਣੀ ਆਖਦੀ ਸਾਡੇ ਅੰਦਰ ਤੇ ਪੰਜ ਬੜੇ ਵੱਡੇ ਵੱਡੇ ਭੂਤ ਰਹਿੰਦੇ ਹਨ, ਪੰਜ ਭੂਤ ਸਬਲ ਹੈ ਦੇਹੀ, ਇਸ ਦੇਹੀ ਚ ਪੰਜ ਬਹੁਤ ਸ਼ਕਤੀਸ਼ਾਲੀ ਭੂਤ ਰਹਿੰਦੇ ਹਨ, ਉੱਥੇ ਪਿਆਰ ਕਿੱਥੇ ਹੋਏਗਾ? ਕੋਈ ਉਹਨਾਂ ਭੂਤਾਂ ਨੂੰ ਬਾਹਰ ਨਿਕਾਲੇ, ਕੋਈ ਉਹਨਾਂ ਪੱਥਰਾਂ ਨੂੰ ਬਾਹਰ ਨਿਕਾਲੇ, ਕੋਈ ਜਨਮਾਂ ਜਨਮਾਂਤਰਾਂ ਦੀ ਲੱਗੀ ਹੋਈ ਮੈਲ ਨੂੰ ਬਾਹਰ ਨਿਕਾਲੇ, ਪਹਿਲਾਂ ਉਸ ਨੂੰ ਪਿਆਰ ਦੇ ਕਾਬਲ ਤੇ ਬਣਾਏ। ਪਿਆਰ ਇਤਨੀ ਅਮਲੀਕ ਵਸਤੂ ਹੈ, ਗੁਰੂ ਮਹਾਰਾਜ ਜੀ ਕਹਿੰਦੇ ਹਨ ਉਹ ਸਿਰਫ ਗੁਰੂ ਹੀ ਕਰ ਸਕਦਾ ਹੈ। ਅੰਦਰਲੀ ਪਹਿਲਾਂ ਸਫਾਈ, ਫਿਰ ਗੁਰੂ ਪ੍ਰੇਮ ਦਾ ਹੀ ਸਾਗਰ ਹੈ ਤੇ ਉਹ ਪ੍ਰੇਮ ਸਾਡੇ ਅੰਦਰ ਪੈਦਾ ਕਰ ਸਕੇਗਾ। ਜਦੋਂ ਸਾਡੇ ਅੰਦਰ ਪ੍ਰੇਮ ਪੈਦਾ ਕਰੇਗਾ, ਜਿੱਥੇ ਨਾਮ ਵਾਲਾ ਹੈ ਉਸਦੇ ਨਾਲ ਮਿਲਾਏਗਾ, ਉਸ ਮਿਲਣੀ ਚ ਉਸ ਨਾਮ ਵਾਲੇ ਦੇ ਨਾਲ ਪਿਆਰ ਹੋਏਗਾ ਤੇ ਉਸਦਾ ਨਾਮ ਪ੍ਰਾਪਤ ਹੋਏਗਾ ਤੇ ਉਸਦੇ ਨਾਮ ਦੇ ਨਾਲ ਵੀ ਸਾਡਾ ਪਿਆਰ ਪਏਗਾ। ਬਾਕੀ ਦੀਆਂ ਵਿਚਾਰਾਂ ਕੱਲ ਨੂੰ ਇੱਥੋਂ ਹੀ ਕੰਟੀਨਿਊ ਕਰਾਂਗੇ। ਆਓ ਇਸ ਪੰਕਤੀ ਨੂੰ ਗਾ ਕੇ ਜੋ ਕੁਛ ਕਿਹਾ ਗਿਆ ਹੈ ਇਸ ਨੂੰ ਯਾਦ ਰੱਖਣ ਦੀ ਕੋਸ਼ਿਸ਼ ਕਰਨੀ ਤੇ ਕੱਲ ਨੂੰ ਸਮੇਂ ਸਿਰ ਦਰਸ਼ਨ ਦੇਣੇ। ਮੇਰੇ ਪ੍ਰੀਤ ਮਾਂ ਹੋ ਜੀਵਾ ਨਾਮ ਤੇ ਆਏ, ਇਹ ਇੱਕ ਪਿਆਰ ਦੀ ਇੱਕ ਮਾਡਲ ਹੈ, ਇੱਕ ਪਿਆਰ ਦੀ ਇੰਤਹਾ ਹੈ ਕਿ ਗੁਰੂ ਮਹਾਰਾਜ ਜੀ ਕਹਿੰਦੇ ਹਨ ਕਿ ਤੇਰਾ ਨਾਮ ਮੇਰੇ ਧਿਆਨ ਚ ਹੈ ਤੇ ਮੈਂ ਜੀਣਾ ਹਾਂ, ਵਰਨਾ ਕਹਿੰਦੇ ਮੇਰੇ ਤੋਂ ਜੀਣਾ ਵੀ ਮੈਨੂੰ ਮੁਸ਼ਕਲ ਲੱਗਦਾ ਹੈ। ਪਿਆਰ ਨਾਲ ਸੁਣੋ ਔਰ ਗਾਓ।

ਕੱਲ ਨੂੰ ਵਿਚਾਰ ਇਸ ਤੋਂ ਵੀ ਗਹਿਰੀ ਹੁੰਦੀ ਜਾਏਗੀ। ਸਟੈਪ ਬਾਈ ਸਟੈਪ ਅਸੀਂ ਉਸ ਜਗ੍ਹਾ ਤੱਕ ਪਹੁੰਚਣਾ ਹੈ ਕਿ ਕਿਵੇਂ ਸਾਡੇ ਅੰਦਰ ਉਹ ਪਿਆਰ ਪੈਦਾ ਹੋਵੇ, ਕਿਵੇਂ ਨਾਮ ਦੀ ਦਾਤ ਪ੍ਰਾਪਤ ਹੋਵੇ। ਅਸੀਂ ਇਸ ਪੂਰੇ ਹਫ਼ਤੇ ਦੇ ਵਿੱਚ ਗੁਰੂ ਬਾਬਾ ਜੀ ਤੋਂ ਇਹ ਮੰਗ ਮੰਗਾਂਗੇ ਕਿ ਸਾਨੂੰ ਉਹ ਸੋਝੀ ਬਖਸ਼ਣ ਔਰ ਉਸ ਦਾਤ ਦੇ ਨਾਲ ਸਾਨੂੰ ਨਿਵਾਜਣ। ਆਪ ਸਭ ਦਰਸ਼ਨ ਦਿਓ ਔਰ ਆਨੰਦ ਸਾਹਿਬ ਦੇ ਪਾਠ ਦੇ ਵਿੱਚ ਸਾਰੇ ਸ਼ਾਮਿਲ। ਰਾਮ ਕਲੀ ਮਹਲਾ ਤੀਜਾ, ਆਨੰਦ ਕਿਉਂਕਾਰ ਸਤਿਗੁਰ ਪ੍ਰਸਾਦ।

ਗੁਰਮਤਿ ਸੰਗੀਤ ਪੱਧਤੀ ਵਿੱਚ ਆਸਾ ਬੜਾ ਹੀ ਮਹੱਤਵਪੂਰਨ ਰਾਗ ਹੈ। ਆਸਾ ਰਾਗ ਦੀਆਂ ਮਧੁਰ ਸੁਰਾਵਲੀਆਂ ਪੰਜਾਬ ਦੀ ਪਵਿੱਤਰ ਧਰਤੀ ਦੇ ਕਣ ਕਣ ਵਿੱਚੋਂ ਸੁਣਾਈ ਦਿੰਦੀਆਂ ਹਨ। ਹਰ ਪ੍ਰਭਾਤ ਦੀਆਂ ਸੁਨਹਿਰੀ ਕਿਰਨਾਂ ਇਸੇ ਰਾਗ ਦੀ ਮਧੁਰ ਧੁਨੀ ਨਾਲ ਪ੍ਰਵੇਸ਼ ਕਰਦੀਆਂ ਹਨ ਅਤੇ ਹਰ ਸ਼ਾਮ ਦੀ ਲਾਲੀ ਜਦੋਂ ਕੁਦਰਤ ਦੀ ਗੋਦ ਵਿੱਚ ਲੁਕਣ ਲੱਗਦੀ ਹੈ ਤਾਂ ਇਸੇ ਰਾਗ ਦੀਆਂ ਮਧੁਰ ਸੁਰਾਵਲੀਆਂ ਬਲਿਹਾਰੀ ਕੁਦਰਤ ਵਸਿਆ ਦੀ ਕੀਰਤੀ ਗਾਉਂਦੀਆਂ ਹਨ। ਪੁਰਾਤਨ ਜਾਂ ਮੱਧਕਾਲੀਨ ਗ੍ਰੰਥਾਂ ਵਿੱਚ ਆਸਾ ਰਾਗ ਦਾ ਉਲੇਖ ਕਿਤੇ ਨਹੀਂ ਮਿਲਦਾ। ਇਸ ਰਾਗ ਨੂੰ ਸ਼ਾਸਤਰੀ ਰੂਪ ਪ੍ਰਦਾਨ ਕਰਨ ਵਿੱਚ ਬਾਬਾ ਫਰੀਦ ਜੀ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਭ ਤੋਂ ਵੱਧ ਯੋਗਦਾਨ ਹੈ। ਇਸ ਰਾਗ ਦੇ ਨਾਦਾਤਮਕ ਸਰੂਪ ਵਿੱਚ ਸਾਰੇ ਸ਼ੁੱਧ ਸੁਰ ਲੱਗਦੇ ਹਨ। ਆਰੋਹ ਵਿੱਚ ਗੰਧਾਰ ਅਤੇ ਨਿਸ਼ਾਦ ਵਰਜਿਤ ਹਨ। ਇਸ ਦਾ ਵਾਦੀ ਸਵਰ ਮੱਧਿਅਮ ਅਤੇ ਸਮਾਧੀ ਸ਼ਰਜ ਹੈ। ਗਾਇਨ ਸਮਾਂ ਹੈ ਸਵੇਰੇ ਅਤੇ ਸ਼ਾਮ, ਸੰਧੀ ਪ੍ਰਕਾਸ਼। ਸਰਵਣ ਕਰੋ ਪਹਿਲਾ ਸ਼ਬਦ ਜਿਸ ਨੂੰ ਗਾ ਰਹੇ ਹਨ ਬੀਬੀ ਨਵੇਦਿਤਾ ਕੌਰ ਜੀ ਤੇ ਰਚਨਾ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਅਤੇ ਸ਼ਬਦ ਦੇ ਬੋਲ ਹਨ ਓਹਾ ਪ੍ਰੇਮ ਪਿਰੀ। ਦੂਸਰਾ ਸ਼ਬਦ ਜਿਸ ਦਾ ਗਾਇਨ ਕਰ ਰਹੇ ਹਨ ਭਾਈ ਨਿਰੰਜਨ ਸਿੰਘ ਜੀ ਔਰ ਰਚਨਾ ਹੈ ਭਗਤ ਕਬੀਰ ਜੀ ਦੀ। ਸ਼ਬਦ ਦੇ ਬੋਧ ਹਨ ਰਾਮਈਆ ਹੋ ਬਾਰਕ ਤੇਰਾ ਕਾਹੇ ਨਾ ਖੰਡਸ ਅਵਗਣ ਮੇਰਾ। ਪਹਿਲਾ ਸ਼ਬਦ ਓਹਾ ਪ੍ਰੇਮ ਪਿਰੀ।

ਨਿਹਾਲਿਆ ਜਿਨ ਕਰ ਉਪਦੇਸ਼ ਗਿਆਨ ਜਲਦੀਆਂ ਨਿਲੇਤਰੀ ਜਗਤ ਨਿਹਾਲਿਆ ਖਸਮ ਛੋੜ ਦੂਜੇ ਲੱਗੇ ਡੂਬੇ ਸੇਵ ਨਜਾਰਿਆ ਸਤਿਗੁਰੂ ਹੈ ਮੋਇ ਥਾਵੇ ਲੇਕਿਨ ਵਿਚਾਰਿਆ ਕਰ ਕਿਰਪਾ ਪਾਰ ਉਤਾਰਿਆ।

0: ਚੰਗਾ ਚੰਗਾ ਆਪਣਾ ਆਪ ਹੀ ਕੀਤਾ ਪਾਵਣਾ ਹੁਕਮ ਕੀ ਮਨ ਪਾਉਂਦੇ ਰਾ ਪੀੜੇ ਅੱਗੇ ਜਾਵਾਂ ਨੰਗਾ ਦੁਜਕ ਚਾਲਿਆ ਤਾਂ ਦੱਸੇ ਖਰਾ ਡਾਵਣਾ ਕਰਾਉਣਾ ਪੁੱਛਣਾ।
1: Thank you.

ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਬਣਾਏ ਸੀ। ਹੁਕਮ ਮੰਨੀਏ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ, ਖਸਮੇ ਪਾਵੇ ਸੋ ਕਰੇ ਮਨ ਚੁੰਦਿਆ ਸੋ ਬਲ ਪਾਏ ਸੀ। ਤਾਂ ਦਰਗੇ ਕੋਈ

ਚਲਾਏਗਾ, ਆਪੇ ਦੇ ਵੜਿਆ ਜਾਂ ਆਪੇ ਹੀ ਕਰਮ ਕਰਾਏਗਾ। ਵਟੋ ਵਡਾਵੜ ਮੇਰੇ ਸਿਰੇ ਸਿਰ ਧੰਦੇ ਲਾਏਗਾ, ਨਦਰ ਮਰਸੀ ਜੇ ਕਰੇ ਸੁਲਤਾਨਾ ਕਾ ਕਰਾਏਗਾ, ਦਰ ਮੰਗਣ ਭਿੱਖ ਨਾ ਪਾਏ।

ਪਸਾ ਰਿਹਾ, ਉਥੇ ਮੈਂ ਬਿਮਾਰੀਆਂ ਲਾ ਬੈਠੇ ਕਰ ਪਸਾ ਰਿਹਾ, ਚੀਜ਼ ਕਰ ਮਨ ਪਾਉਂਦੇ ਹਰ ਬੂਝਣ ਨਾਹੀਂ ਹਾਰਿਆ, ਕਰ ਫਰਮਾਇਸ਼ ਕਾਇਆ ਵੇਖ ਮੈਲ ਤੁਮਰ ਅਨੁਸਾਰਿਆ, ਜਰ ਆਈ ਜੋ ਬਣੂ ਹਾਰਿਆ।

ਸੁਰ ਵੱਡਾ ਤਾਂ ਸਲਾਈਏ ਜੀ ਸੁਚ ਵੱਡੀਆਂ ਵਡਿਆਈਆਂ ਸਹਿਬ ਮੇਲੇ ਤਾਂ ਨਜ਼ਰੀਆਂ ਆਂ ਜਾਂ ਤਿਸਪਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਧਰ ਵਿੱਚੋਂ ਮਾਰ ਕੱਢੀਆਂ ਸਹਿਤ ਉੱਠੇ ਨੋ ਮੇਟਾ।

ਸਭ ਤੋਂ ਆ ਕੇ ਆਪਣਾ ਜਿਸ ਨਾ ਹੀ ਸੋਚਣ ਕੱਢੀਏ ਕੀਤਾ ਆਪੋ ਆਪਣਾ ਆਪੇ ਹੀ ਲੇਖਾ ਛੰਡੀਏ ਜਾਂ ਰਹਿਣਾ ਨਾ ਹੀ ਐਸ ਜਗਤਾਂ ਕਾਇਤ ਕਰ ਵੰਡੀਏ ਬੰਦਾ ਕਿਸੇ ਨਾ ਖਰੇ ਹੋ ਗੁਜੀਏ ਮੋਹ ਨਾ

ਕਲਾਪੇ ਹੀ ਕਰਨਾ ਕਿਉਂ ਕਲਾਪੇ ਹੀ ਤੇ ਧਾਰੀਏ ਦੇਖੇ ਕੀਤਾ ਆਪਣਾ ਤਰਕ ਚੀ ਪੱਕੀ ਸਾਰੀਏ ਜੋ ਆਇਆ ਸੋ ਚਲ ਸੀ ਸਭ ਕੋ ਆਈ ਵਾਰੀਏ ਜਿਸਕੇ ਜੀ ਪ੍ਰਾਣ ਹੈ ਤੋ ਸਾਹਿਬ ਮਨੋ ਸਾਰੀਏ ਆਪਣਾ ਹੱਥੀ ਆਪਣਾ ਆਪੇ ਹੀ ਕਾਰ ਸੋ

ਸਾਕਾ ਕੇ ਪਾਰਾਵਾਰ ਆਪ ਕਰਾਏ ਸਾਕਤੀ ਫਿਰ ਆਪ ਕਰਾਏ ਮਾਰ ਇੱਕ ਨਾ ਗਲੀ ਜ਼ਿੰਦਗੀਆਂ ਇੱਕ ਤੁਰੀ ਚੜੇ ਵਸਿਆ ਆਪ ਕਰਾਏ ਕਰਿਆ ਹੁਣ ਕੈਸੋ ਕਰੀ ਪੁਕਾਰ ਨਾਨਕ ਕਰਨਾ ਜਿਣ ਕੀ ਆਪ ਤੁਸੀਂ ਕਰਨੀ ਸਾਰ।

ਦਰਗਾਹ ਹੀ ਟਿਕਟ ਗੁਰਮੰਤਰ ਦੀ ਟਿਕਟ ਤੇਰੇ ਕੋਲ ਹੋਵੇਗੀ ਤਾਂ ਇਹ ਗੁਰਮੰਤਰ ਤੈਨੂੰ ਉਸ ਗੁਰੂ ਉਸ ਵਾਹਿਗੁਰੂ ਦੀ ਪਹਿਚਾਣ ਕਰਾ ਨਾਲ ਪਛਾਣ ਜੈ ਮਹਾਭਿਆਨ ਤਪਤ ਕੋ ਅਜੋ ਕਹਿੰਦੇ ਨੇ ਉਸ ਰਸਤੇ ਤੇ ਜਿੱਥੇ ਬੜਾ ਓਪਰਾ ਜਿਹਾ ਰਸਤਾ ਹੈ ਉੱਥੇ ਉਹ ਗਰਮੀ ਵੀ ਬਣ ਆਮ ਕਹਿੰਦੇ ਗਰਮੀ ਇੱਥੇ ਗਰਮੀ ਹੋਵੇ ਅਸੀਂ ਕਿਹ ਉਪਰਾ ਦੇਖਾ ਉਸ ਗਰਮੀ ਤੋਂ ਬਚਣ ਵਾਸਤੇ ਨਾ ਕੋਈ ਹੋਰ ਕੋਈ ਸਾਧ ਇੱਕੋ ਸਾਧ ਜੈ ਮਾਂ ਧਿਆਨ ਤਪਤ ਕੋ ਧਾਮ ਤੇ ਹਰ ਕੇ ਨਾਮ।

ਗੁਰੂ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਦੁਆਰਾ ਆਪਣੇ ਮਨਾਂ ਦੀਆਂ ਤਾਰਾਂ ਜੋੜੀਏ ਗੁਰੂ ਚਰਨਾਂ ਨਾਲ। ਹਜ਼ੂਰ ਤੇ ਕਹਿ ਰਹੇ ਨੇ

मन क्यों बहरा करे गुरु ग्रंथ साहब के प्यार विच एक बारी सारे आखो सतनाम तकरीबन छेवां हफ्ता या सतवां होएगा एक प्रकरण धन गुरु ग्रंथ साहब महाराज के चरणों में साडा मन विक जे छे विशेषताइयां आप जी नाल गुरु सांझियां करा रहा है पांच आप जी सरवण कर चुके हो अज छेवीं दी बारी है कोई संगत नवी आई हुई है केवल बोल के लंघदे हां पहलियां पांच श्री गुरु ग्रंथ साहब जी दी पहली विशेषता ही खालसा जी धरती के समय समय अनुसार जितने भी अवतार आए मच्छ अवतार कच्छ अवतार नरसिंह अवतार होर भी द्वापर दे त्रेते दे होर भी समय अनुसार अपनी ड्यूटी दे के धरती तो चले गए एक गुरु नानक दसवें जामे तो बाद भी धरती तो गए नहीं दसवें जामे तो बाद शब्द रूप विच सदा लई धरती ते टिक गए तरस खा के दुनिया दे बेड़े बने लाण दे लई कि ओहो जागदी जोत है ओहो हाजर नाजर जोत ते बाकी अवतार गए गुरु नानक गया नहीं दसवें जामे तो बाद शब्द रूप विच टिक गए भर भर के पूर पार लगाउण लई दूसरी विशेषता ही धरती ते जितने भी ग्रंथ ने सत्कार योग ने वो रब दी गल करदे ने पर गुरु ग्रंथ साहब की विशेषता ही रब नाल गल्लां कराउंदी है आखो सतनाम कोई करण आला होवे असंगत सारी शब्द पढ़ रही होवे तेरे भरोसे प्यारे मैं लाड़ लड़ाया दसां पातशाहियां चो जिथे भी शरदा होवे चरणा च मन रखिया होवे सिद्धियां गल्लां होंदियां ने उस वेले एक बाणी है जिहड़ी गल्लां करांदी है केवल किते स्रोता बनन दी जाच आ जाए बाकी ग्रंथ रब दी गल करदे ने गुरु ग्रंथ साहिब दी बाणी रब नाल गल्लां कराउंदी है तीसरी विशेषता ही ना दीपक राग ना मेघ राग सतगुरु ने दोवां नूं जगह नहीं दित्ती सानू सड़क बख्शीए जे तेरी जिंदगी च खुशी आ जाए ते एहो जिहा मेघ नहीं मैनूं चाहीदा भंगड़ियां वाला कोई भाणा वरत जे ते अत सोग रोने धोने वाला नहीं चाहीदा दीपक भी नहीं लोड़ आखो सतनाम इस समय के मशहूर राग सन पर महाराज ने इन्हों गुरु ग्रंथ साहब की जगह नहीं दिती डिटेल सरवण कर चुके हो चौथी विशेषता एक ओंकार तो 18 10 20 तक किधरे भी हों जगह नहीं दिती नानक सद होवे सृष्टि का मालक सज्जन ठग वर्गियां नूं एक नजर नाल संत बनाउण वाला पर अपने आप नूं की कवे मैं कुत्ता नानक सद नानक गरीब नानक दवाना
ਨਾਨਕ ਵਿਚਾਰਾ ਹੋਰ ਵੀ ਕਿਤਨੇ ਲਫ਼ਜ਼ ਵੇਖ ਲੋ ਕਿੱਡੀ ਵੱਡੀ ਸ਼ੀਸ਼ਾ ਹੈ ਸਾਡੇ ਅੱਗੇ ਅਜੇ ਵੀ ਮੂੰਹ ਨਾ ਵੇਖੀਏ ਨਾਨਕ ਸਭ ਨਾਨਕ ਦੀਵਾਨਾ ਨਾਨਕ ਬਤਾਲਾ ਨਾਨਕ ਗਰੀਬ ਨਾਨਕ ਦਾਸ ਨਾਨਕ ਵਿਚਾਰਾ ਅਰਦਾਸ ਨੇ ਇੱਕ ਨਕਲੀ ਸੰਤ ਵੇਖੇ ਸਨ ਉਹ ਗੱਡੀ ਚ ਕੀਰਤਨ ਜਦੋਂ ਕਰਨ ਆਉਂਦੇ ਸੀ ਸਾਜ ਵੀ ਲਿਆਉਂਦੇ ਸੀ ਨਾਲ ਆਪਣਾ ਗੱਦਾ ਲੈ ਕੇ ਆਉਂਦੇ ਸੀ ਪਹਿਲੇ ਗੱਦਾ ਲੱਗਣਾ ਉਹਨਾਂ ਦਾ ਵੱਖਰਾ ਫਿਰ ਸਾਜ ਖੁੱਲਣੇ ਮੈਂ ਕਿਹਾ ਕਿਤੇ ਸ਼ੀਸ਼ਾ ਗੁਰੂ ਗ੍ਰੰਥ ਸਾਹਿਬ ਦਾ ਵੇਖਿਆ ਹੁੰਦਾ ਤੇ ਗੁਰੂ ਨਾਨਕ ਦੇ ਗੁਰੂ ਗ੍ਰੰਥ ਸਾਹਿਬ ਦੀ ਜ਼ੋਰੀ ਚ ਗੱਦਾ ਲਾ ਕੇ ਬਹਿਣਾ ਸਤਨਾਮ ਉਹ ਜਿਨ੍ਹਾਂ ਨੇ ਸ਼ੀਸ਼ਾ ਵੇਖਿਆ ਬਾਬਾ ਨੰਦ ਸਿੰਘ ਵਰਗੇ ਟੋਇਆ ਪੁੱਟ ਕੇ ਬਹਿਣਾ ਮੈਂ ਸੰਗਤ ਦੀ ਵੀ ਬਰਾਬਰੀ ਨਹੀਂ ਕਰ ਸਕਦਾ ਜੇ ਸਿੱਖ ਨਹੀਂ ਬਣਿਆ ਮੈਂ ਕਹਿੰਦੇ ਇੱਕ ਸਵਾਸ ਬਿਰਥਾ ਨਹੀਂ ਗੱਲ ਤੇ ਹੈ ਵੀ ਜੋ ਵਿਸ਼ੇਸ਼ਤਾਈਆਂ ਚੋ ਸ਼ੀਸ਼ਾ ਨਾਲ ਨਾਲ ਵੇਖਣਾ ਮੈਂ ਭਾਈ ਜਿਨ੍ਹੇ ਆਪਣੀ ਜ਼ਿੰਦਗੀ ਚ ਹਾਂ ਨੂੰ ਨਹੀਂ ਮਾਰਿਆ ਉਹ ਇੰਨਾ ਜ਼ਰੂਰ ਅੰਦਾਜ਼ਾ ਲਾ ਲਵੇ ਕਿ ਗੁਰੂ ਨਾਨਕ ਦੇ ਘਰ ਵਿਚ ਉਹਦਾ ਅਜੇ ਜਨਮ ਵੀ ਨਹੀਂ ਹੋਇਆ ਇਹ ਤੇ ਕੱਚੀ ਕਲਾਸ ਹੈ ਸ਼ੁਰੂਆਤ ਗੁਰਮਤ ਰਿਦੇ ਗਰੀਬੀ ਇੱਕ ਓਂਕਾਰ ਤੋਂ 18-10-20 ਤੱਕ ਕਿਤਰੇ ਦੀ ਹੋਂ ਨੂੰ ਜਗ੍ਹਾ ਨਹੀਂ ਇਹ ਵਿਸ਼ੇਸ਼ਤਾਈ ਹੈ ਤੇ ਪੰਜਵੀਂ ਵਿਸ਼ੇਸ਼ਤਾਈ ਤੁਸੀਂ ਪਿਛਲੇ ਵੀਰਵਾਰ ਸਰਵਣ ਕੀਤੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੱਲਾਂ ਵੀ ਕਰਦੇ ਕਿਵੇਂ ਕਰਦੇ ਨੇ ਜੋ ਵੇਰਵਾ ਸਰਵਣ ਕੀਤਾ ਆਪ ਜੀ ਨੇ ਕੋਈ ਮਸਲਾ ਹੋਵੇ ਹਾਂ ਤੇ ਨਾ ਵੀ ਦਿੰਦੇ ਨੇ ਅਗਵਾਈ ਵੀ ਦਿੰਦੇ ਨੇ ਸ਼੍ਰੋਮਣੀ ਕਮੇਟੀ ਵੱਲੋਂ ਛਪੀ ਕਿਤਾਬ ਦੇ ਆਧਾਰ ਤੇ ਆਪ ਜੀ ਨੇ ਪ੍ਰਕਰਨ ਸਰਵਣ ਕੀਤਾ ਸੀ ਕਿਤਾਬ ਦਾ ਨਾਂ ਹੈ ਵਾਕ ਵਿਸ਼ਵਾਸ ਪੁਰਾਤਨ ਗੁਰਸਿੱਖ ਕਿਵੇਂ ਗੁਰੂ ਗ੍ਰੰਥ ਸਾਹਿਬ ਨਾਲ ਗੱਲਾਂ ਕਰਦੇ ਸੀ ਕਿਵੇਂ ਅਗਵਾਈ ਲੈਂਦੇ ਸੀ ਨਨਕਾਣਾ ਸਾਹਿਬ ਦੇ ਆਜ਼ਾਦ ਕਰਾਉਣ ਵੇਲੇ ਭਾਈ ਲਕਸ਼ਮਣ ਸਿੰਘ ਨੇ ਧਾਰੋਵਾਲ ਤੋਂ ਚੱਲਣ ਵੇਲੇ ਕਿਵੇਂ ਗੁਰੂ ਗ੍ਰੰਥ ਸਾਹਿਬ ਨਾਲ ਗੱਲਾਂ ਕੀਤੀਆਂ ਆਗਿਆ ਲਈ ਹੋਰ ਵੀ ਕਸੂਰ ਤੋਂ ਆਏ ਬ੍ਰਾਹਮਣ ਦੀ ਪੁਕਾਰ ਤੇ ਜੱਸਾ ਸਿੰਘ ਆਲੂਵਾਲੀਆ ਤੇ ਹਰੀ ਸਿੰਘ ਭੰਗੂ ਜੀ ਨੇ ਕਿਵੇਂ ਗੁਰੂ ਗ੍ਰੰਥ ਸਾਹਿਬ ਕੋ ਅਗਵਾਈ ਲਈ ਜਾਈਏ ਕਿ ਨਾ ਜਾਈਏ ਇਹ ਪਿਛਲੇ ਹਫ਼ਤੇ ਪ੍ਰਕਰਣ ਆਪ ਜੀ ਨੇ ਸਰਵਣ ਕੀਤਾ ਪੱਕੀ ਬਾਤ ਜੇ ਗੱਲ ਨਿਸ਼ਚੇ ਦੀ ਦਾਸ ਗਰੀਬ ਜਾਂ ਸਿੱਖ ਹੈ ਪਰ ਸਟੇਜ ਤੋਂ ਆਪ ਜੀ ਨੂੰ ਗੁਰੂ ਦੀ ਕਿਰਪਾ ਦੁਆਰਾ ਦਾਅਵੇ ਨਾਲ ਕਹਿੰਦਾ ਇਹ ਜਿਉਂਦਾ ਜਾਗਦਾ ਗੁਰੂ ਨਾਨਕ ਦੇਵ ਹਰ ਵਕਤ ਅਗਵਾਈ ਦਿੰਦਾ ਜੇ ਨਿਸ਼ਚੇ ਨਾਲ ਅਗਵਾਈ ਲੈਣ ਵਾਲੇ ਕੋਈ ਬੜੇ ਚਿਰ ਤੋਂ ਇੱਕ ਬੜਾ ਗੰਭੀਰ ਜਿਹਾ ਮਸਲਾ ਦਾਸ ਦੀ ਜ਼ਿੰਦਗੀ ਚ ਤੁਰਿਆ ਆ ਰਿਹਾ ਮੈਂ ਜਿੰਨੀ ਵਾਰੀ ਸਤਿਗੁਰੂ ਅੱਗੇ ਅਰਦਾਸ ਕੀਤੀ ਰੋ ਕੇ ਵੀ ਸਤਿਗੁਰੂ ਕੋਈ ਅਗਵਾਈ ਕਿਰਪਾ ਕਰੋ ਤੁਹਾਡਾ ਕੀ ਇਸ਼ਾਰਾ ਓਨੀ ਵਾਰੀ ਹੁਕਮਨਾਮਾ ਆਇਆ ਕੋਈ ਜਨ ਹਰ ਸਿਓ ਬਈ ਕੋਈ ਲੱਭ ਗੱਜ ਕੇ ਹੱਥ ਸਤਨਾਮ ਜਾਂ ਕੋਈ ਲੱਭੇਗਾ ਉਹ ਹੀ ਇਹਨੂੰ ਕਰੋ ਖੀਰਲੀਆਂ ਪੰਕਤੀਆਂ ਅਵੈ ਪਦ ਦਾ ਸਿਮਰਨ ਸਵਾਮੀ ਕੋ ਪ੍ਰਭ ਨਾਨਕ ਬੰਦਨ ਕਿਵੇਂ ਕਹੀਏ ਗੱਲਾਂ ਨਹੀਂ ਕਰਦੇ ਹਰ ਵਾਰੀ ਅਗਵਾਈ ਭਾਵੇਂ ਦਿੱਤੀ ਅਲੱਗ ਅਲੱਗ ਸ਼ਬਦਾਂ ਦੇ ਰੂਪ ਉਸੇ ਸਮੱਸਿਆ ਤੋਂ ਮਨ ਇੱਕ ਵਾਰੀ ਚੱਲ ਪਿਆ ਸੀ ਭਲਾਈ ਕੰਦਰ ਦੇ ਅੰਦਰ ਦਾਸ ਐਂਟਰ ਹੋਇਆ ਆਪਣੇ ਉੱਥੇ ਸੁਮਨੀ ਸਾਹਿਬ ਚੱਲਦੀ ਰਹਿੰਦੀ ਸਾਰਾ ਦਿਨ ਜਦੋਂ ਮੈਂ ਨਮਸਕਾਰ ਕੀਤੀ ਤੇ ਉਹਨੂੰ ਮੈਂ ਕਿਹਾ ਉੱਚੀ ਪਾਠ ਕਰ ਮਨ ਮੇਰਾ ਕਿਸੇ ਗੱਲ ਤੋਂ ਉਹੋ ਹੀ ਵਿਸ਼ੇ ਤੋਂ ਥੋੜਾ ਪਰੇਸ਼ਾਨੀ ਸੀ ਉਹਨੇ ਜਦੋਂ ਉੱਚੀ ਪਾਠ ਕੀਤਾ ਤੇ ਪੰਕਤੀ ਸਾਧ ਕੇ ਸੰਗ ਅਗੋਚਰ ਮਿਲੇ ਸਤਨਾਮ ਇਸ਼ਾਰਾ ਆ ਰਿਹਾ ਧਿਆਨ ਦੇਣ ਗੱਲਾਂ ਕਰ ਅਗਵਾਈ ਇੱਕ ਜਗ੍ਹਾ ਤੋਂ ਅਸੀਂ ਕੀਰਤਨ ਕਰਕੇ ਆਏ ਸੀ ਕਿਰਾਇਆ ਹੀ ਪੱਲਿਓ ਪਿਆ ਸੀ ਰਸਤੇ ਚ 2 ਮਿੰਟ ਨਿੰਦਿਆ ਕਰ ਬੈਠੇ ਸੀ ਕਿ ਚੰਗਾ ਕੀਰਤਨ ਉੱਥੇ ਗਏ ਆ ਬਾਹਰ 3 ਦਿਨ ਵੀ ਲੱਗ ਗਏ
ਤੇ ਕਰਾਇਆ ਲੱਗ ਗਿਆ ਸਾਡਾ 7-8 ਹਜ਼ਾਰ ਭੇਟਾ ਉਹਨਾਂ ਨੇ ਰੱਖੀ ਸਾਰੀ 2100 ਉਤੋਂ ਹੋ ਗਿਆ 2-3 ਹਜ਼ਾਰ ਤੇ ਗੱਡੀ ਚ ਨਿੰਦਿਆ ਹੀ ਕਰ ਬੈਠੇ ਨਿੰਦਿਆ ਆਪਸ ਚ ਮੁੰਡੇ ਕਿਹੋ ਜਿਹੇ ਸ਼ਹਿਰ ਗਏ ਆ ਤੂੰ ਪੱਲਿਓ ਪਾ ਕੇ ਆ ਗਿਆ ਭਾਵੇਂ ਜਾਣਾ ਤੇ ਭਲਾਈ ਕਹਿੰਦਾ ਨੀ ਸੀ ਤੇ ਸਵੇਰੇ ਜਦੋਂ ਘਰ ਸਤਿਗੁਰਾਂ ਦਾ ਪ੍ਰਕਾਸ਼ ਕੀਤਾ ਤੇ ਹੁਕਮਨਾਮਾ ਆ ਗਿਆ ਦਇਆ ਕਰਨੰ ਦੁੱਖ ਹਰਣੰ ਉਚਰੰ ਨਾਮ ਕੀਰਤਨ ਦਿਆਲ ਪੁਰਖ ਭਗਵਾਨੇ ਨਾਨਕ ਲਿਪਤ ਨਾ ਮਾਇਆ ਰੋ ਪਏ ਸਤਿਗੁਰੂ ਕਿਵੇਂ ਤੁਸੀਂ ਅੰਦਰ ਦੀ ਗੱਲ ਦਾ ਜਵਾਬ ਮਹਾਰਾਜ ਦਾ ਕੀ ਇਸ਼ਾਰਾ ਕੀਰਤਨ ਵੱਲ ਧਿਆਨ ਕਰ ਮਾਇਆ ਨਾਲ ਨਾ ਲਿਬੜ ਦਇਆ ਕਰਨ ਦੁੱਖ ਹਰਣ ਉਚਰੰ ਨਾਮ ਕੀਰਤਨ ਦਿਆਲ ਪੁਰਖ ਭਗਵਾਨੇ ਨਾਨਕ ਲਿਪਤ ਨਾ ਮਾਇਆ ਗੱਲਾਂ ਕਰਦਾ ਅਗਵਾਈ ਦਿੰਦਾ ਨਿਸ਼ਚਾ ਹੋਣਾ ਚਾਹੀਦਾ ਬਾਕੀ ਬਾਬਾ ਦੀਪ ਸਿੰਘ ਜੀ ਭਾਈ ਮਨੀ ਸਿੰਘ ਜੀ ਵੇਲੇ ਉਹਦਾ ਵੀ ਢੰਗ ਜਿਹੜਾ ਗੱਲਾਂ ਕਰਨ ਦਾ ਉਦੋਂ ਹਰਿਮੰਦਰ ਸਾਹਿਬ ਦੇ ਸਰੋਵਰ ਚ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰਕੇ ਪਰਚੀ ਪਾਈ ਗਈ ਜਦੋਂ ਪ੍ਰਬੰਧ ਸੰਭਾਲਣ ਲਈ ਦੋ ਧੜੇ ਬਣ ਗਏ ਸੀ ਇਹ ਵੀ ਕੰਮ ਬੜੀ ਮਰਿਆਦਾ ਨਾਲ ਤੇ ਜਿਹੜਾ ਆਪ ਜੀ ਨੇ ਪੁਰਾਤਨ ਗੁਰਸਿੱਖ ਹੋਰ ਕਿਵੇਂ ਅਗਵਾਈ ਲੈਂਦੇ ਰਹੇ ਦੇਗ ਬਣਾ ਕੇ ਜਪਜੀਤ ਸਾਹਿਬ ਦਾ ਪਾਠ ਸੰਗਤ ਰੂਪ ਚ ਕਰਕੇ ਗੱਲ ਚ ਪੱਲਾ ਪਾ ਕੇ ਅਰਦਾਸ ਕਰਕੇ ਫਿਰ ਹੁਕਮਨਾਮਾ ਤੇ ਅਗਵਾਈ ਲੈਣੀ ਇਹ ਗੱਲਾਂ ਵੀ ਕਰਦੇ ਜੇ ਗੁਰੂ ਦਰਸ ਜੇ ਦੇਖਣਾ ਸ੍ਰੀ ਗ੍ਰੰਥ ਦਰਸਾਏ ਬਾਤ ਕਰਨ ਗੁਰਸੇ ਚਾਹੇ ਪੜੇ ਗ੍ਰੰਥ ਤੇ ਅੱਜ 6ਵੀਂ ਵਿਸ਼ੇਸ਼ਤਾ ਮਹਾਰਾਜ ਦੀ ਸੇਵਾ ਲੈਣ ਇੱਕ ਵਾਰੀ ਇਹ ਪੰਕਤੀ ਪੜੋ ਜੀ।

Los ore creen que es atende pasta. ਉਹ ਫਿਰ ਕੋਈ ਸਰੀਰ ਗਏ ਤੂੰ 86 ਯਾਰ ਲੈ ਵੀ ਚੁੱਕਾ ਖਰਚੇ ਦਾ ਤੇ ਕਿਉਂ ਨਹੀਂ ਛੱਡਦਾ ਨਾਲ ਕਿਤੇ ਜਿਹੜੇ ਸਰੀਰ ਗਏ ਸੀ ਉਹਨਾਂ ਇੰਨਾ ਹੀ ਕਹਿਤਾ ਵੀ ਉਹ ਬਾਬਾ ਦੀਪ ਸਿੰਘ ਦੇ ਦਰ ਤੇ ਚੁਪਹਿਰੇ ਦਿੰਦੇ ਨੇ ਇਸ ਬੰਨੇ ਉਹਨਾਂ ਨੇ ਜੀਵਨ ਨੂੰ ਲਾਇਆ ਇੰਨੇ ਯੋਗ ਤੇ ਉਹ ਸਰੀਰ ਸੀ ਥੋੜਾ ਮਨਮੁਖ ਇੰਨੀ ਗੱਲ ਮੂੰਹ ਚ ਉਹਦੇ ਨਿਕਲ ਗਈ ਕਹਿੰਦਾ ਬਾਬਾ ਦੀਪ ਸਿੰਘ ਮੇਰੀ ਲੱਤ ਤੋੜ ਦੇਗਾ ਇਹ ਉਹਨਾਂ ਬਚਨ ਸੁਣਾਇਆ 10 ਵਜੇ ਸਵੇਰੇ ਬਚਨ ਕੀਤਾ 10 ਵਜੇ ਤੇ ਕਹਿੰਦੇ 4 ਵਜੇ ਸਕੂਟਰ ਬੱਸ ਚ ਵੱਜਦਾ ਪਿਆ ਤੇ ਲੱਤ ਟੁੱਟਦੀ ਪਈ ਹੁਣ ਵੇਖੋ ਰੱਬ ਦੇ ਵਿੱਚ ਤੇ ਉਹਦੇ ਪਿਆਰਿਆਂ ਦੀ ਕਿੱਡੀ ਭੇਦਤਾ ਜੀ ਪਿੱਠ ਨਹੀਂ ਲੱਗਣ ਦਿੰਦੇ ਗਾਜੀ ਕਿਹਾ ਇਸ਼ਾਰਾ ਲੈਣਾ ਰੱਬ ਆਪਣੇ ਪਿਆਰੇ ਦੀ ਸੁਣ ਨਹੀਂ ਸਕਦਾ

ਲਾਗੋ। ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਂ ਤੇ ਐਨਸ ਪਾਗੋ। ਸੁਖ ਦੁਖ ਦੋਨੋ ਸਮ ਕਰ ਜਾਣੇ ਔਰ ਮਾਨੇ ਪੁਮਾਨਾ। ਹਰ ਇਕ ਸੋਗ ਤੇ ਰਹਿ ਅਤੀਤਾ ਤਿੰਨ ਜਗ ਤੱਤ ਪਛਾਣਾ। ਉਸਤ ਨਿੰਦਾ ਦੋ ਤੇ ਆਗੇ ਖੋਜੇ ਪਦ ਨਿਰਵਾਨਾ। ਜਨ ਨਾਨ

ਕੇ ਸੋ ਸਖਾ ਸਿੰਘ ਸੋ ਸਖਾ ਸਖ ਵਿੰਦ ਹੈ ਭਾਈ, ਜੋ ਗੁਰ ਕੇ ਭਾਣੇ ਵਿੱਚ ਆਵੇ ਆਪਣੇ ਭਾਣੇ ਜੋ ਚੱਲੇ ਭਾਈ, ਸੋ ਵਿਚੜ ਛੋਟਾ ਕਾਵੇ। ਸੋ ਸਿੱਖ ਸਖਾ ਬੰਧ ਪੈ ਭਾਈ, ਜੋ ਗੁਰ ਕੇ ਭਾਣੇ ਵਿੱਚ ਆਵੇ। ਜਿਨ੍ਹਾਂ ਨੇ ਬਾਣੀ ਉਚਾਰਨ ਕੀਤੀ ਆ ਪਹਿਲਾਂ, ਧੰਨ ਗੁਰੂ ਅਰਜਨ ਸਾਹਿਬ ਨੇ ਆਪ ਕਾਲ ਪੁਰਖ ਦਾ ਭਾਣਾ ਮੰਨ ਕੇ ਦਿਖਾ ਕੇ ਆਪਣੇ ਸਰੀਰ ਤੇ ਘਟਾ ਕੇ ਵਰਤਮਾਨ ਵਿੱਚ ਲਿਆ ਕੇ ਪੂਰਨੇ ਪਾ ਕੇ ਦਿਖਾ ਕੇ ਤੇ ਗੁਰੂ ਸਾਹਿਬ ਸਫਲੀ ਕਰਕੇ ਦਿਖਾ ਕੇ ਗਏ। ਸਭ ਤੋਂ ਪਹਿਲਾਂ ਧੰਨ ਗੁਰੂ ਅਰਜਨ ਸਾਹਿਬ ਆਪ ਤੱਤੀਆਂ ਤਵੀਆਂ ਤੇ ਬਹਿ ਗਏ ਤੇ ਫਿਰ ਉੱਤੇ ਤੱਤਾ ਰੇਤਾ ਪਵਾ ਕੇ ਉਬਲਦੀ ਦੇਗ ਵਿੱਚ ਬਹਿ ਕੇ ਉਬਲ ਕੇ ਦਿਖਾ ਕੇ ਤੇ ਬਾਣੀ ਨੂੰ ਆਪਣੇ ਸਰੀਰ ਤੇ ਵਾਤਾਵਰਨ ਵਿੱਚ ਲਿਆ ਕੇ ਘਟਾ ਕੇ ਪੂਰਨੇ ਪਾ ਕੇ ਦਿਖਾ ਗਏ। ਇਹ ਜਿਹੜੀ ਸ਼ਹੀਦੀ ਲੈਣ ਆ ਇਹ ਧੰਨ ਗੁਰੂ ਅਰਜਨ ਸਾਹਿਬ ਤੋਂ ਚੱਲੀ ਹੈ। ਜਿਹੜਾ ਕੁਛ ਵੀ ਨਹੀਂ ਕਰ ਸਕਿਆ, ਨਾ ਕੋਈ ਕਰ ਸਕਦਾ ਹੈ ਤੇ ਨਾ ਕੋਈ ਕਰ ਸਕਿਆ ਜ਼ਿੰਦਗੀ ਦੇ ਵਿੱਚ, ਜੇ ਕਿਤੇ ਧਰਮ ਦੀ ਰੱਖਿਆ ਵਾਸਤੇ ਉਹਨੂੰ ਸ਼ਹੀਦੀ ਪ੍ਰਾਪਤ ਹੋ ਜਾਵੇ ਫੇਰ ਵੀ ਉਹਨੂੰ ਪਰ ਹੋਵੇ ਧਰਮ ਦੀ ਰੱਖਿਆ ਵਾਸਤੇ। ਧਰਮ ਦੀ ਰੱਖਿਆ ਵਾਸਤੇ ਜਿਹਦਾ ਸਰੀਰ ਵੀ ਲੱਗ ਜਾਵੇ ਫੇਰ ਵੀ ਇਹਦਾ ਜਨਮ ਮਰਨ ਕੱਟਿਆ ਜਾਂਦਾ, ਇਹਨੂੰ ਸ਼ਹੀਦੀ ਮਰਾਤਬਾ ਮਿਲ ਜਾਂਦਾ। ਜੇ ਧਰਮ ਦੀ ਰੱਖਿਆ ਵਾਸਤੇ ਸ਼ਹੀਦੀ ਪ੍ਰਾਪਤ ਹੋ ਜਾਵੇ, ਇਸ ਵਾਸਤੇ ਗੁਰੂ ਸਾਹਿਬ ਨੇ ਬਾਣੀ ਉਚਾਰਨ ਕੀਤੀ ਹੈ। ਪਾਲੇ ਸੌਦਾ ਬੜਾ ਮਹਿੰਗਾ, ਨਾਵੇਂ ਪਾਤਸ਼ਾਹ ਲਿਖ ਕੇ ਦੇ ਗਿਆ, ਜਨ ਨਾਨਕ ਖੇਲ ਕਠਨ ਹੈ ਕਿਨੂੰ ਗੁਰਮੁਖ ਜਾਨ। ਇਹ ਬਹੁਤ ਹੀ ਖੇਡ ਜਿਹੜੀ ਆ ਬਹੁਤ ਔਖੀ ਹੈ, ਤੱਤੀਆਂ ਤਵੀਆਂ ਤੇ ਬਹਿ ਜਾਣ ਫੇਰ ਉੱਤੇ ਤੇ ਤਰ ਤੱਤਾ ਰੇਤਾ ਪਵਾਉਣ, ਫੇਰ ਗੁਰੂ ਸਾਹਿਬ ਨੇ ਉਬਲਦੀ ਦੇਗ ਦੇ ਵਿੱਚ ਉਬਲ ਕੇ ਦਿਖਾ ਦਿੱਤਾ। ਖੇਲ ਤੇ ਹੈਗਾ ਬੜਾ ਹੀ ਕਠਨ ਹੈ, ਇਹ ਕੋਈ ਮਖੌਲ ਨਹੀਂ ਹੈ। ਆਰਿਆਂ ਦੇ ਨਾਲ ਸੀਸ ਚਰਵਾ ਦੇਣੇ ਤੇ ਮਨੀ ਸੋ ਬੰਦ ਬੰਦ ਕਟਵਾ ਦੇਣਾ,

ਨੇ, ਇਹ ਕੋਈ ਸੌਖਾ ਜਿਹਾ ਕੰਮ ਨਹੀਂ ਹੈ। ਇਹ ਖੇਲ ਬਹੁਤ ਹੀ ਕਠਿਨ ਹੈ, ਉਹ ਹੀ ਇਹ ਖੇਲ ਕਰ ਸਕਦਾ, ਖੇਡ ਸਕਦਾ ਹੈ ਜਿਹਨੂੰ ਮਰਨ ਦੀ ਪਰਵਾਹ ਨਾ ਹੋਵੇ। ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋਏ ਸਭਨਾ ਕੀ ਰਹਿਣਗਾ, ਤਾਂ ਆਓ ਮਾਰੇ ਪਾਸ। ਇਸ ਵਾਸਤੇ ਪੰਜਵੇਂ ਪਾਤਸ਼ਾਹ ਵੇਲੇ ਜਹਾਂਗੀਰ ਬਾਦਸ਼ਾਹ ਸੀਗਾ ਦਿੱਲੀ ਦਾ, ਜਿਸ ਨੇ ਪੰਜਵੇਂ ਪਾਤਸ਼ਾਹ ਨੂੰ ਮੌਤ ਸਜ਼ਾ ਦਾ ਹੁਕਮ ਦੇ ਦਿੱਤਾ ਸੀਗਾ, ਤੇ ਭਾਈ ਚੰਦੂ ਸੀਗਾ ਜਿਹੜਾ ਚੰਦੂ ਲਾਲ, ਉਹ ਉਸ ਟਾਈਮ ਤੇ ਲਾਹੌਰ ਦਾ ਅਫਸਰ ਸੀਗਾ, ਜਿਸ ਨੇ ਪੰਜਵੇਂ ਪਾਤਸ਼ਾਹ ਨੂੰ ਤਸੀਹੇ ਦਿੱਤੇ ਸੀ ਤੇ ਉੱਤੇ ਤੱਤੀ ਰੇਤ ਪਵਾਈ ਸੀਗੀ। ਇਸੇ ਦਗਾਂ ਮੀਰ ਮਨੂ ਵੇੜੇ ਵੀ ਬਹੁਤ ਅਤਿਆਚਾਰ ਹੋਇਆ ਸੀਗਾ ਉਸ ਟਾਈਮ ਤੇ। ਜਿਹੜੇ ਅੰਮ੍ਰਿਤਧਾਰੀ ਸਿੱਖ ਸੀਗੇ ਉਹ ਜੰਗਲਾਂ ਦੇ ਵਿੱਚ ਘੋੜਿਆਂ ਦੀਆਂ ਕਾਠੀਆਂ ਦੇ ਰਾਤਾਂ ਕੱਢਦੇ ਸੀ ਤੇ ਜੰਗਲਾਂ ਦੇ ਵਿੱਚ ਰਹਿੰਦੇ ਸੀ। ਮੀਰ ਮਨੂ ਵੇੜੇ ਜੇ ਕੋਈ ਸਿੱਖ ਦਾ ਸੀਸ ਕੱਟ ਕੇ ਲੈ ਜਾਂਦਾ ਸੀ ਤੇ ਮਨੂ ਉਹਨੂੰ 50 ਰੁਪਈਏ ਨਾਮ ਦਿੰਦਾ ਸੀ। ਇੰਨਾ ਉਦੋਂ ਅਤਿਆਚਾਰ ਹੋਇਆ ਮੀਰ ਮਨੂ ਵੇੜੇ, ਜੇ ਕੋਈ ਸਿੱਖ ਦਾ ਮੁਸਲਮਾਨ ਸੀਸ ਕੱਟ ਕੇ ਲੈ ਜਾਂਦਾ ਸੀ ਤੇ ਮਨੂ ਉਹਨੂੰ 50 ਰੁਪਈਏ ਨਾਮ ਦਿੰਦਾ ਸੀ। ਇੰਨਾ ਮੀਰ ਮਨੂ ਵੇੜੇ ਅਤਿਆਚਾਰ ਹੋਇਆ ਉਸ ਟਾਈਮ ਤੇ, ਫਿਰ ਜਿਹੜੇ ਸੰਗੀ ਸਿੱਖ

ਸੀ, ਜਿਨ੍ਹਾਂ ਦਾ ਸਿੱਖੀ ਨਾਲ ਪਿਆਰ ਸੀ, ਉਹ ਜੰਗਲਾਂ ਦੇ ਵਿੱਚ ਜਾ ਕੇ ਤੇ ਪੱਤੇ ਖਾ ਕੇ ਗੁਜ਼ਾਰਾ ਕਰਦੇ ਸੀ। ਭਾਈ ਤਾਰੂ ਸਿੰਘ ਸੀ ਜਿਹੜਾ, ਇਹ ਬੜਾ ਹੀ ਭਗਤੀ ਭਾਵ ਵਾਲਾ ਸੀ ਤੇ ਸੇਵਾ ਭਾਵ ਵਾਲਾ ਸੀ। ਜਦੋਂ ਕੋਈ ਜਥੇਦਾਰ ਸੁਨੇਹਾ ਭੇਜਦਾ ਸੀ ਨਾ ਵੀ ਸੰਗਤ ਭੁੱਖੀ ਹੈ, ਫਿਰ ਭਾਈ ਦਾਰੂ ਸਿੰਘ ਪ੍ਰਸ਼ਾਦਾ ਤਿਆਰ ਕਰਕੇ ਤੇ ਟੋਕਰਾ ਭਰ ਕੇ ਜਾ ਕੇ ਜੰਗਲ ਦੇ ਵਿੱਚ ਛਕਾ ਕੇ ਆਉਂਦਾ ਸੀਗਾ। ਤੇ ਜਦੋਂ ਸੁਨੇਹਾ ਆਉਂਦਾ ਸੀਗਾ, ਹੁਣ ਬਸਤਰ ਪਾਟ ਕੇ ਫਿਰ ਭਾਈ ਤਾਰੂ ਸਿੰਘ ਆਪਣੇ ਖੱਦਰ ਦੇ ਚੋੜੇ ਸਵਾ ਕੇ ਤੇ ਜਾ ਕੇ ਉਹਨਾਂ ਨੂੰ ਸੁਣ ਦੇ ਕੇ ਆਉਂਦਾ ਸੀਗਾ। ਉਹ ਬਾਗੀ ਸਿੱਖ ਸੀਗੇ, ਪਰ ਰਹਿੰਦੇ ਜੰਗਲਾਂ ਦੇ ਵਿੱਚ ਸੀਗੇ। ਫਿਰ ਜਿਹੜੀਆਂ ਸਿੱਖਣੀਆਂ ਘਰਾਂ ਦੇ ਵਿੱਚ ਰਹਿੰਦੀਆਂ ਸੀਗੀਆਂ, ਮੁਸਲਮਾਨ ਫੌਜੀ ਸੀ ਜਿਹੜੇ, ਉਹਨਾਂ ਨੂੰ ਆ ਕੇ ਘਰਾਂ ਤੋਂ ਫੜ ਕੇ ਲੈ ਜਾਂਦੇ ਸੀ। ਲਿਜਾ ਕੇ ਮੀਰ ਮੰਨੂ ਵੇਲੇ ਉਹਨਾਂ ਨੂੰ ਜੇਲ ਦੇ ਵਿੱਚ ਕੈਦ ਕਰ ਦਿੰਦੇ ਸੀਗੇ। ਕੈਦ ਕਰਕੇ ਤੇ ਫਿਰ ਉਹਨਾਂ ਨੂੰ ਮਨ ਮਨ ਦਾਣੇ ਦਿਆ ਕਰਦੇ ਸੀਗੇ ਪੀਣ ਵਾਸਤੇ, ਤੇ ਉਹਨਾਂ ਨੂੰ ਸ਼ਰਤ ਕੀ ਮਨਾਉਂਦੇ ਸੀ, ਤੁਸੀਂ ਮੁਸਲਮਾਨੀਆਂ ਬਣ ਜਾਓ ਤੇ ਤੁਹਾਨੂੰ ਮੀਰਾਂ ਦੇ ਘਰ ਵਿਆ ਦਿਆਂਗੇ ਤੇ ਤੁਸੀਂ ਬੇਗਮਾ ਖਵਾਓਗੀ, ਤੁਸਾਂ ਸਿੱਖਾਂ ਤੋਂ ਕੀ ਲੈਣਾ, ਉਹ ਤੇ ਨਾ ਤੁਹਾਨੂੰ ਕੱਪੜਾ ਦੇ ਸਕਦੇ ਆ ਨਾ ਰੋਟੀ ਦੇ ਸਕਦੇ ਆ, ਤੁਸੀਂ ਬੇਗਮਾ ਬਣ ਜਾਓ, ਮੁਸਲਮਾਨੀਆਂ ਬਣ ਜਾ। ਪਰ ਉਹਨਾਂ ਦਾ ਸਿੱਖੀ ਨਾਲ ਪਿਆਰ ਸੀ, ਧਰਮ ਦੇ ਨਾਲ ਪਿਆਰ ਸੀ, ਗੁਰੂ ਦੇ ਨਾਲ ਪਿਆਰ ਸੀ, ਮਨੁੱਖਾ ਜਨਮ ਸਫਲਾ ਕਰਨ ਦੇ ਨਾਲ ਪਿਆਰ ਸੀਗਾ। ਇਸ ਵਾਸਤੇ ਕੋਈ ਵੀ ਸਿੱਖਣੀ ਮੁਸਲਮਾਨੀ ਨਹੀਂ ਹੋਈ ਤੇ ਮਨ ਮਨ ਧਿਆਨੇ ਪੀ ਕੇ ਉਸ ਤੋਂ ਬਾਅਦ ਫਿਰ ਜਦੋਂ ਸ਼ਾਮ ਨੂੰ ਤੇ ਉਹਨਾਂ ਨੂੰ ਦਿੰਦੇ ਕੀ ਸੀਗੇ, ਇੱਕ ਪਿਆਲਾ ਪਾਣੀ ਦਾ ਤੇ ਅੱਧੀ ਅੱਧੀ ਰੋਟੀ ਖਾਣ ਵਾਸਤੇ ਦੇਣੀ ਤੇ ਮਨ ਮਨ ਉਹਨਾਂ ਕੋਲੋਂ ਦਾਣੇ ਭਿਆਉਣੇ, ਆਟਾ ਭਿਆਉਣਾ। ਜਦੋਂ ਸ਼ਾਮ ਨੂੰ ਸਿੱਖਣੀਆਂ ਨੇ ਵਿਹੜੀਆਂ ਹੋਣ, ਫਿਰ ਉਹਨਾਂ ਨੇ ਹੱਥ ਮੂੰਹ ਧੋ ਕੇ ਤੇ ਰਹਿ ਰਾਸ ਪੜ ਕੇ ਉਹਨਾਂ ਨੇ ਅਰਦਾਸ ਕਰਨੀ, ਹੈ ਸੱਚੇ ਪਾਤਸ਼ਾਹ ਚਾਰ ਪੈਰ ਦਿਨ ਆਪ ਜੀ ਦੇ ਭਾਣੇ ਅੰਦਰ ਸੁਖ ਦਾ ਬਤੀਤ ਹੋਇਆ, ਚਾਰ ਪੈਰ ਰਹਿਣ ਆ ਰਹੀ ਹੈ, ਆਪ ਜੀ ਦੇ ਭਾਣੇ ਅੰਦਰ ਸੁਖ ਦੀ ਬਤੀਤ ਕਰਵਾਉਣੀ, ਅਰਦਾਸ ਆ ਕਰਦੀਆਂ ਸੀਗੀਆਂ। ਇੱਥੇ ਵੀ ਜ਼ੁਲਮ ਦੀ ਬਸ ਨਹੀਂ ਹੋਈ, ਫਿਰ ਉਹਨਾਂ ਨੇ ਸਵਾ ਸਵਾ ਮਨ ਦਾਣੇ ਕਰ ਦਿੱਤੇ ਪੀਣ ਵਾਸਤੇ, ਸਵਾ ਸਵਾ ਮਨ ਦਾਣੇ ਪੀ ਕੇ ਵੀ ਫਿਰ ਵੀ ਉਹ ਅਰਦਾਸ ਕਰਦੀਆਂ ਸੀ ਸ਼ਾਮ ਨੂੰ ਜਦੋਂ ਵਿਹਲੀਆਂ ਹੋਣ ਤੇ ਰਹਿ ਰਾਸ ਪੜ ਕੇ ਅਰਦਾਸ ਕਰਨੀ, ਹੈ ਸੱਚੇ ਪਾਤਸ਼ਾਹ ਚਾਰ ਪੈਰ ਦਿਨ ਆਪ ਜੀ ਦੇ ਭਾਣੇ ਅੰਦਰ ਸੁਖ ਦਾ ਬਤੀਤ ਹੋਇਆ, ਚਾਰ ਪੈਰ ਰਹਿਣ ਆ ਰਹੀ ਹੈ, ਆਪ ਜੀ ਦੇ ਭਾਣੇ ਅੰਦਰ ਸੁਖ ਦੀ ਬਤੀਤ ਕਰਵਾਉਣੀ। ਇੱਥੇ ਵੀ ਜ਼ੁਲਮ ਦੀ ਬਸ ਨਹੀਂ ਹੋਈ, ਫਿਰ ਉਹਨਾਂ ਨੇ ਰੋੜੀ ਦੇ ਗੋੜੇ ਬਣਾਏ, ਰੋੜੀ ਦੇ ਗੋੜੇ ਬਣਾ ਕੇ ਜਦੋਂ ਰਾਤ ਨੂੰ ਸਿੱਖਣੀਆਂ ਨੇ ਆਰਾਮ ਕਰਨਾ ਹੁੰਦਾ ਸੀ, ਉਸ ਟਾਈਮ ਤੇ ਉਹਨਾਂ ਦੀਆਂ ਛਾਤੀਆਂ ਦੇ ਰੱਖੇ ਜਾਂਦੇ ਸੀਗੇ, ਸਾਰੀ ਰਾਤ ਪਹਿਰਾ ਰਹਿੰਦਾ ਸੀ, ਨਾ ਵਿਚਾਰੀਆਂ ਉੱਠ ਕੇ ਬਹਿ ਸਕਣ ਤੇ ਨਾ ਹੀ ਉਹ ਪਾਸਾ ਲੈ ਸਕਣ। ਇਸ ਤਰ੍ਹਾਂ ਸਾਰੀ ਸਾਰੀ ਰਾਤ ਛਾਤੀਆਂ ਦੇ ਗੋੜੇ ਰੱਖ ਕੇ ਤੇ ਪਈਆਂ ਰਹਿਣਾ। ਜਿਸ ਵੇਲੇ ਦਿਨ ਚੜੇ ਉਹਨਾਂ ਨੇ ਡਾਉਣੇ, ਉਸ ਤੋਂ ਬਾਅਦ ਉਹਨਾਂ ਨੇ ਹੱਥ ਮੂੰਹ ਧੋ ਕੇ ਤੇ ਜਪਜੀ ਸਾਹਿਬ ਦੇ ਪਾਠ ਕਰਕੇ ਫਿਰ ਉਹਨਾਂ ਨੇ ਅਰਦਾਸ ਕਰਨੀ, ਹੈ ਸੱਚੇ ਪਾਤਸ਼ਾਹ ਚਾਰ ਪੈਰ ਰਹਿਣ ਆਪ ਜੀ ਦੇ ਭਾਣੇ ਅੰਦਰ ਸੁਖ ਦੀ ਬਤੀਤ ਹੋਈ ਹੈ, ਚਾਰ ਪੈਰ ਦੇਣ ਆ ਰਿਹਾ ਆਪ ਜੀ ਦੇ ਭਾਣੇ ਅੰਦਰ ਸੁਖ ਦਾ ਬਤੀਤ ਹੋਵੇ। ਇੰਨੇ ਤਸੀਹੇ ਚੱਲ ਕੇ ਵੀ ਫਿਰ ਵੀ ਨਾ ਦੇ ਕੋਈ ਸਿੱਖਣੀ ਮੁਸਲਮਾਨੀ ਹੋਈ ਹੈ ਤੇ ਨਾ ਹੀ ਕੋਈ ਰੋਈ ਹੈ, ਤੇ ਜਿਹੜੀ ਕੋਈ ਸਿੱਖਣੀ ਸ਼ਹੀਦੀ ਪ੍ਰਾਪਤ ਕਰ ਜਾਂਦੀ ਸੀ, ਉੱਥੇ ਜੇਲ ਦੇ ਵਿੱਚ ਖੂਹ ਸੀਗਾ, ਉਸ ਖੂਹ ਦੇ ਵਿੱਚ ਸੁੱਟ ਦਿੰਦੇ ਸੀਗੇ ਜਿਹੜੀ ਕੋਈ ਸ਼ਹੀਦ ਹੋ ਜਾਂਦੀ ਸੀਗੀ। ਇੱਥੇ ਵੀ ਜ਼ੁਲਮ ਦੀ ਬਸ ਨਹੀਂ ਹੋਈ,
ਫਿਰ ਜਿਨ੍ਹਾਂ ਦੇ ਕੋਲ ਬੱਚੇ ਸੀਗੇ, ਇੱਕ ਮੁਸਲਮਾਨ ਨੇ ਬੱਚਾ ਖੋ ਲੈਣਾ ਤੇ ਉਹਨ ਖਿੱਦੋ ਵਾਂਗੂ ਤਾਂ ਨੂੰ ਸੁੱਟਣਾ ਤੇ ਦੂਸਰੇ ਨੇ ਵਰਸ਼ੇ ਦੇ ਵਿੱਚ ਭਰੋ ਲੈਣਾ। ਸਿੱਖਣੀਆਂ ਦੇ ਸਾਹਮਣੇ ਉਹਨਾਂ ਦੇ ਬੱਚੇ ਮਾਰੇ ਗਏ। ਕਿਸੇ ਇਤਿਹਾਸ ਵਿੱਚ ਇਹ ਨਹੀਂ ਦੱਸਿਆ ਕਿ ਕੋਈ ਰੋਇਆ ਹੋਵੇ। ਗੁਰੂ ਨਾਨਕ ਸਾਹਿਬ ਦੀ ਬਾਣੀ ਉਚਾਰਨ ਕੀਤੀ ਹੋਈ ਹੈ, ਉਸ ਸ਼ਬਦ ਦੇ ਵਿੱਚ ਗੁਰੂ ਸਾਹਿਬ ਨੇ ਸਾਰੀ ਰੋਂਦੇ ਸਬੂਤ ਕੀਤੇ ਹੈ ਕਿ ਸੰਸਰ ਦਾਮ ਦੇ ਇੰਦਰ ਰਵਾਇਆ, ਪਰਸ ਰਾਮ ਰੋਵੇ ਕਰ ਆਇਆ, ਅਜੇ ਸਰੋਵੇ ਭੀਖਿਆ ਖਾਏ, ਐਸੀ ਦਰਗੇ ਮਿਲੇ ਸਜਾਏ, ਰੋਵੇ ਰਾਮ ਨਿਕਾਲਾ ਪਿਆ, ਸੀਤਾ ਲਛਮਣ ਵਿਛੜ ਗਿਆ, ਰੋਵੇ ਦੈਸਰ ਲੰਕ ਗੁਆਏ, ਜਨ ਸੀਤਾ ਆਂਦੀ ਡੋਰੂ ਆਏ, ਰੋਵੇ ਪਾਂਡਵ ਭਾਏ ਮਜੂਰ, ਜਿਨ ਕੇ ਸਵਾਮੀ ਰਹਿਤ ਹਜੂਰ, ਰੋਵੇ ਜਨ ਮੇਜਾ ਖੋਏ ਗਿਆ, ਏਕ ਹੀ ਕਾਰਨ ਪਾਪੀ ਪਿਆ, ਰੋਵੇ ਸੇਖ ਮਸਾਇਕ ਪੀਰ, ਅੰਤ ਕਾਲ ਮਤ ਲਾਗੇ ਭੀੜ, ਰੋਵੇ ਰਾਜੇ ਕੰਨ ਪੜਾਏ, ਕਿਰਪਨ ਰੋਵੇ ਸੰਚੇ ਧਨ ਜਾਏ, ਪੰਡਿਤ ਰੋਵੇ ਗਿਆਨ ਗਵਾਏ, ਬਾਲੀ ਰੋਵੇ ਨਾਏ ਪਤਾਰ, ਨਾਨਕ ਦੁਖੀਆ ਸਭ ਸੰਸਾਰ। ਇਹ ਗੁਰੂ ਨਾਨਕ ਸਾਹਿਬ ਨੇ ਬਾਣੀ ਉਚਾਰਨ ਕੀਤੀ ਹੈ, ਸਾਰੇ ਰੋਂਦੇ ਸਬੂਤ ਕੀਤੇ ਹੈ, ਨਾਲ ਕਾਰਨ ਦੱਸਿਆ ਗਿਆ ਹੈ ਕਿ ਇਹਨਾਂ ਨੂੰ ਰੋਣਾ ਕਿਉਂ ਪਿਆ ਸੀ, ਨਾਲ ਕਾਰਨ ਵੀ ਦੱਸਿਆ ਗਿਆ। ਇਸੇ ਦਗਾ ਉਹ ਤੇ ਸਾਰੇ ਰੋਂਦੇ ਸਬੂਤ ਕੀਤੇ, ਪਰ ਇਤਿਹਾਸ ਦੇ ਵਿੱਚ ਕਿਤੇ ਨਹੀਂ ਤੁਹਾਨੂੰ ਇਹ ਲੱਭੇਗਾ ਭਾਈ ਤਾਰੂ ਸਿੰਘ ਰੋਇਆ ਹੋਵੇ, ਜਾਂ ਸਿੱਖਣੀਆਂ ਰੋਈਆਂ ਹੋਣ, ਜਾਂ ਭਾਈ ਦਿਆਲਾ ਰੋਇਆ ਹੋਵੇ, ਜਾਂ ਭਾਈ ਮਤੀ ਦਾਸ ਰੋਇਆ ਹੋਵੇ। ਬਿਨਾਂ ਸ਼ੱਕ ਆਰਿਆਂ ਨਾਲ ਸੀ ਚਰਵਾ ਦਿੱਤੇ ਹੈ, ਪਰ ਕੋਈ ਰੋਂਦਾ ਸਬੂਤ ਨਹੀਂ ਹੋਇਆ। ਜਿਵੇਂ ਗੁਰੂ ਸਾਹਿਬ ਦਾ ਹੁਕਮ ਸੀ, ਉਸੇ ਤਗਾ ਉਹਨਾਂ ਨੇ ਭਾਣਾ ਮੰਨ ਕੇ ਦਿਖਾਇਆ।

ਮਨੁੱਚਾ ਜਾਨੂ ਸਫਲਾ ਕਰਨ ਦੇ ਨਾਲ ਪਿਆਰ ਸੀ। ਇਸ ਵਾਸਤੇ ਆ ਪਿਆਰ ਦਾ ਸਬੂਤ ਸਵਾਸਾਂ ਦੇ ਕੇਸਾਂ ਦੇ ਸੁਨਾਰ ਨਵਾ ਕੇ ਦਿਖਾ ਗਏ ਹੈ। ਫਿਰ ਇੱਥੇ ਵੀ ਜ਼ੁਲਮ ਦੀ ਵੱਸ ਨਹੀਂ ਹੋਈ। ਜਿਨ੍ਹਾਂ ਮਾਈਆਂ ਦੇ ਬੱਚੇ ਸੀਗੇ ਉਹਨਾਂ ਦੇ ਸਾਹਮਣੇ ਚੋਟੇ ਕਰਕੇ ਡੁਗੜੇ ਕਰਕੇ ਰੱਸੀਆਂ ਚ ਪਰੋ ਕੇ ਹਾਰ ਤੇ ਉਹਨਾਂ ਹੀ ਸਿੱਖਣੀਆਂ ਦੇ ਗਲਾਂ ਵਿਚ ਪਾਏ ਗਏ ਜਿਨ੍ਹਾਂ ਸਿੱਖਣੀਆਂ ਦੇ ਬੱਚੇ ਸੀਗੇ। ਇੱਥੋਂ ਤਾਈ ਮੀਰ ਮਨੂ ਵੇਲੇ ਹੱਤਿਆਚਾਰ ਹੋਇਆ। ਫਿਰ ਜਦੋਂ ਪਤਾ ਲੱਗਾ ਸੂਬੇਦਾਰ ਨੂੰ ਕਿ ਭਾਈ ਤਾਰੂ ਸਿੰਘ ਜਿਹੜਾ ਇਹ ਜਾ ਕੇ ਬਾਗੀਆਂ ਨੂੰ ਪ੍ਰਸ਼ਾਦਾ ਛਕਾ ਕੇ ਆਉਂਦਾ, ਉਹਨੂੰ ਪੁਲਿਸ ਭੇਜੀ ਕੇ ਜਾਓ ਉਹਨੂੰ ਫੜ ਕੇ ਦਿਓ। ਜਿਸ ਵੇਲੇ ਪੁਲਿਸ ਆਈ ਆ ਭਾਰੀ ਤਾਰੂ ਸਿੰਘ ਨੂੰ ਫੜਨ ਵਾਸਤੇ, ਭਾਈ ਤਾਰੂ ਸਿੰਘ ਕੋਈ ਡੁੱਗਿਆ ਨਹੀਂ ਕੋਈ ਭੱਜਾ ਨਹੀਂ। ਹੁਣ ਆਈ ਪੁਲਿਸ ਦਾ ਬੜਾ ਹੀ ਸਤਿਕਾਰ ਕੀਤਾ, ਹਵੇਲੀ ਦੇ ਵਿਚ ਮੰਜੇ ਡਾਹ ਕੇ ਬਿਸਤਰੇ ਵਿਛਾ ਕੇ ਤੇ ਉਹਨਾਂ ਨੂੰ ਪ੍ਰਸ਼ਾਦ ਪਾਣੀ ਛਕਾ ਕੇ ਤੇ ਕਹਿਣ ਲੱਗਾ ਆਪਾਂ ਹੁਣ ਕੱਲ ਨੂੰ ਚੱਲਾਂਗੇ, ਅੱਜ ਇੱਕ ਵੇਲਾ ਹੋ ਗਿਆ। ਰਾਤ ਉਥੇ ਰੱਖਿਆ, ਉਹਨਾਂ ਨੂੰ ਬੜਾ ਹੀ ਸਤਿਕਾਰ ਕੀਤਾ। ਉਹਨਾਂ ਦੇ ਕੋਲੋਂ ਇੰਨਾ ਹੌਸਲਾ ਨਹੀਂ ਪਿਆ ਵੀ ਇਹਨੂੰ ਹੱਥ ਕੜੀ ਲਾ ਲਈਏ ਕਿਤੇ ਭੱਜ ਨਾ ਜਾਵੇ। ਐਸਾ ਪਰਵਾਇਆ ਹੋਣ ਕਿ ਭਾਈ ਤਾਰੂ ਸਿੰਘ ਨੂੰ ਹੱਥ ਕੜੀ ਲਾਉਣ ਦਾ ਹੌਸਲਾ ਨਹੀਂ ਪਿਆ, ਇੰਨਾ ਹੁਣ ਸਤਿਕਾਰ ਕੀਤਾ। ਜਿਸ ਵੇਲੇ ਅਗਲੇ ਦਿਨ ਆਉਣਾ ਸੀਗਾ, ਕਹਿਣ ਲੱਗਾ ਪ੍ਰੀਸ ਨੂੰ ਕਿ ਮੈਂ ਮਾਤਾ ਜੀ ਨੂੰ ਮਿਲਿਆ ਵਾਂ ਤੇ ਫੇਰ ਮੈਂ ਤੁਹਾਡੇ ਨਾਲ ਚੱਲਦਾ। ਭਾਈ ਤਾਰੂ ਸਿੰਘ ਜਿਸ ਵੇਲੇ ਆਪਣੇ ਮਾਤਾ ਜੀ ਨੂੰ ਗਿਆ ਘਰ ਮਿਲਣ ਵਾਸਤੇ ਤੇ ਮਾਤਾ ਨੇ ਮੱਥਾ ਚੁੰਮਿਆ ਤੇ ਬੜਾ ਪਿਆਰ ਕੀਤਾ, ਜੱਫੀ ਵਿਚ ਲਿਆ। ਕਹਿਣ ਲੱਗੀ ਬੇਟਾ ਇਹ ਪੰਜਵੇਂ ਪਾਤਸ਼ਾਹ ਵਾਂਗੂ ਹੁਣ ਇਮਤਿਹਾਨ ਦਾ ਵੇੜਾ ਤੇਰਾ, ਦੇਖੀ ਕਿਤੇ ਮੇਰੀ ਕੁੱਖ ਨੂੰ ਦਾਗ ਨਾ ਲਾ ਦੇਵੀ ਤੇ ਮੈਂ ਉਹ ਦਿਨ ਸੌਖੀ ਮਰਾਂਗੀ ਜਿੱਦਣ ਮੈਂ ਕੰਨਾਂ ਨਾਲ ਸੁਣ ਲਵਾਂਗੀ ਨਾ ਕਿ ਮੇਰਾ ਪੁੱਤ ਤਾਰੂ ਸ਼ਹੀਦੀ ਲੈਣ ਵਿਚ ਜਾ ਕੇ ਤੇ ਖੜਾ ਹੋ ਗਿਆ। ਮੈਂ ਉਹ ਦਿਨ ਸੌਖੀ ਮਰਾਂਗੀ ਜਿਸ ਦਿਨ ਮੈਂ ਕੰਨਾਂ ਦੇ ਨਾਲ ਸੁਣ ਲਵਾਂਗੀ ਕਿ ਮੇਰਾ ਪਤਾਰੂ ਮੇਰਾ ਬੇਟਾ ਸ਼ਹੀਦੀ ਲੈਣ ਦੇ ਵਿਚ ਜਾ ਕੇ ਤੇ ਪੂਰੇ ਨੰਬਰਾਂ ਦੇ ਪਾਸ ਹੋ ਕੇ ਸ਼ਹੀਦੀ ਲੈਣ ਵਿਚ ਜਾ ਕੇ ਖੜਾ ਹੋ ਗਿਆ। ਇਹ ਮਾਤਾ ਨੇ ਸੀਸ ਦਿੱਤੀ ਸੀਗੀ। ਜਿਸ ਵੇਲੇ ਫਿਰ ਭਾਈ ਤਾਰੂ ਸਿੰਘ ਨੂੰ ਲੈ ਕੇ ਗਏ ਤੇ ਜਾ ਕੇ ਸੂਬੇ ਦੇ ਪੇਸ਼ ਕੀਤਾ। ਸੂਬੇ ਨੇ ਖਫੇ ਹੋ ਕੇ ਕਿਹਾ ਮੈਂ ਇਹਦੀ ਸਿੱਖੀ ਦੇਖਣੀ ਚਾਹੁੰਦਾ ਤੇ ਨਾ ਹੀ ਸੱਦ ਕੇ ਇਹਦੇ ਕੇਸ ਕਟਾ ਦਿਓ। ਉਸ ਟਾਈਮ ਤੇ ਫਿਰ ਨਾਈਆਂ ਨੂੰ ਸੱਦਿਆ ਗਿਆ। ਜਿਸ ਵੇਲੇ ਨਾਈ ਕੈਂਚੀ ਲੈ ਕੇ ਆਇਆ, ਆ ਕੇ ਭਾਈ ਤਾਰੂ ਸਿੰਘ ਦੇ ਕੇਸ ਕੱਟਣ ਲੱਗੇ ਤੇ ਕੈਂਚੀਆਂ ਕੇਸ ਨਹੀਂ ਕਰ ਸਕੀਆਂ। ਜਦੋਂ ਕੇਸ ਨਾ ਕਰ ਸਕੀਆਂ ਤੇ ਜਾ ਕੇ ਉਹਨਾਂ ਨੇ ਸੂਬੇ ਨੂੰ ਕਿਹਾ, ਨਾਈਆਂ ਨੇ, ਸੂਬਾ ਸਾਹਿਬ ਕੈਂਚੀਆਂ ਕੇਸ ਨਹੀਂ ਕੱਟ ਰਹੀਆਂ। ਸੂਬੇਦਾਰ ਖਫੇ ਹੋਇਆ, ਕਹਿਣ ਲੱਗਾ ਇਹ ਕਦੀ ਹੋ ਸਕਦੀ ਆ ਕਿ ਕੈਂਚੀਆਂ ਕੇਸ ਨਾ ਕਰ ਸਕਣ। ਫੇਰ ਨਾਈ ਕਹਿਣ ਲੱਗੇ ਮਹਾਰਾਜ ਇਹੋ ਤੇ ਅਜੂਬੇ ਵਾਲੀ ਗੱਲ ਆ, ਕੇਸ ਨਹੀਂ ਕੱਟ ਰਹੀ ਹੈ। ਫੇਰ ਖਫੇ ਹੋ ਕੇ ਕਹਿਣ ਲੱਗਾ ਜੇ ਕੇਸ ਨੀ ਨਾ ਕੱਟੇ ਗਏ ਤੇ ਮੋਚੀ ਨੂੰ ਸੱਦ ਕੇ ਤੇ ਉਹਦਾ ਖੋਪਰ ਦਵਾ ਦਿਓ। ਸੂਬਾ ਕਹਿਣ ਲੱਗਾ ਜੇ ਉਹਦੇ ਕੇਸ ਨੀ ਨਾ ਕੱਟੇ ਗਏ ਤੇ ਮੋਚੀ ਨੂੰ ਸੱਦ ਕੇ ਉਹਦਾ ਖੋਪਰ ਤੁਰਵਾ ਦਿਓ। ਫੇਰ ਜਿਸ ਵੇਲੇ ਮੋਚੀ ਸੱਦਿਆ ਗਿਆ ਤੇ ਉਹ ਰੰਬੀ ਤੇਜ ਕਰਕੇ ਲਿਆਇਆ ਤੇ ਭਾਈ ਤਾਰੂ ਸਿੰਘ ਦਾ ਲੱਗਾ ਖੋਪਰ ਉਤਾਰਨ। ਉਸ ਟਾਈਮ ਤੇ ਭਾਈ ਤਾਰੂ ਸਿੰਘ ਨੇ ਅਰਦਾਸ ਕੀਤੀ, ਸੱਚੇ ਪਾਤਸ਼ਾਹ ਮੇਰੀ ਸਿੱਖੀ ਦੇ ਕੇਸਾਂ ਸਵਾਸਾਂ ਨਾਲ ਨਿਭ ਗਈ ਹੈ ਨਾ, ਬਿਨਾਂ ਸ਼ੱਕ ਆਪਣਾ ਖੋਪਰ ਉਤਰ ਜਾਵੇ ਕੋਈ ਪਰਵਾਹ ਨਹੀਂ, ਪਰ ਮੇਰੀ ਸਿੱਖੀ ਦੇ ਕੇਸਾਂ ਦੇ ਸਵਾਸਾਂ ਨਾਲ ਨਿਭ ਗਈ ਹੈ ਨਾ,
ਐਸ ਗਾਂ ਭਾਈ ਤਾਰੂ ਸਿੰਘ ਨੇ ਗੁਰੂ ਸਾਹਿਬ ਦੇ ਚਰਨਾਂ ਚ ਅਰਦਾਸ ਕੀਤੀ ਸੀ। ਇਹ ਕਿਹਦੀ ਸ਼ਕਤੀ ਸੀ? ਇਹ ਸ਼ਕਤੀ ਸੀ ਨਾਮ ਦੀ ਤੇ ਖੰਡੇ ਬਾਟੇ ਦੇ ਅੰਮ੍ਰਿਤ ਦੀ। ਜਿਸ ਅੰਮ੍ਰਿਤ ਤੋਂ ਹੀ ਸ਼ਕਣ ਤੋਂ ਵੀ ਡਰਦੇ ਹੈ, ਉਹਨਾਂ ਵਿਚਾਰਿਆਂ ਨੇ ਕੀ ਕੁਲ ਦਾ ਨਾਮ ਉੱਚਾ ਕਰ ਦੇਣਾ ਤੇ ਕੀ ਆਪਣੇ ਮਾਤਾ ਪਿਤਾ ਦਾ ਨਾਮ ਉੱਚਾ ਕਰ ਦੇਣਾ ਤੇ ਕੀ ਉਹਨਾਂ ਨੇ ਆਪਣਾ ਨਾਮ ਉੱਚਾ ਕਰਨਾ, ਜਿਹੜੇ ਖੰਡੇ ਬਾਟੇ ਦਾ ਅੰਮ੍ਰਿਤ ਛਕਣ ਤੋਂ ਵੀ ਡਰਦੇ ਹੈ, ਉਹਨਾਂ ਵਿਚਾਰੇ ਨੇ ਗਾਂ ਕਿੱਥੇ ਸ਼ਹੀਦੀਆਂ ਪ੍ਰਾਪਤ ਕਰ ਲੈਣੀਆਂ। ਫਿਰ ਭਾਈ ਤਾਰੂ ਸਿੰਘ ਦਾ ਖੋਪਰ ਉਤਾਰਿਆ ਗਿਆ ਤੇ ਕੇਸ ਕਿਉਂ ਨਾ ਕੱਟੇ ਗਏ, ਉਹਦਾ ਅੰਮ੍ਰਿਤ ਛਕਿਆ ਹੋਇਆ ਸੀ ਖੰਡੇ ਬਾਟੇ ਦਾ ਕਲਗੀ ਤਰਦਾ ਤੇ ਨਾਮ ਦੀ ਸ਼ਕਤੀ ਸੀ, ਸਿਮਰਨ ਕਰਦਾ ਸੀ, ਸੇਵਾ ਕਰਦਾ ਸੀ। ਇਸ ਤਰ੍ਹਾਂ ਫਿਰ ਜਦੋਂ ਭਾਈ ਤਾਰੂ ਸਿੰਘ ਦਾ ਖੋਪਰ ਲੱਗਿਆ ਉਤਾਰਨ, ਉਸ ਟਾਈਮ ਤੇ ਭਾਈ ਤਾਰੂ ਸਿੰਘ ਨੇ ਗੁਰੂ ਸਾਹਿਬ ਦੇ ਚਰਨਾਂ ਵਿਚ ਅਰਦਾਸ ਕੀਤੀ, ਹੈ ਸੱਚੇ ਪਾਤਸ਼ਾਹ ਮੇਰੀ ਸਿੱਖੀ ਦੇ ਕੇਸਾਂ ਦੇ ਸਵਾਸਾਂ ਨਾਲ ਨਿਭ ਗਈਆਂ ਨਾ, ਕੇਸ ਤੇ ਨੀਨਾ ਕੱਟੇ ਗਏ। ਇਸ ਤਰ੍ਹਾਂ ਭਾਈ ਤਾਰੂ ਸਿੰਘ ਨੇ ਪੂਰਨੇ ਪਾ ਕੇ ਦਿਖਾ ਕੇ ਰਹਿੰਦੀ ਦੁਨੀਆ ਤਾਈ ਆਪਣਾ ਨਾਂ ਉੱਚਾ ਕਰ ਗਿਆ। ਇਸੇ ਤਰ੍ਹਾਂ ਫਿਰ ਜਦੋਂ ਸਿੱਖਣੀ ਦਾ ਇਮਤਿਹਾਨ ਹੋ ਗਿਆ, ਪਰ ਜੇ ਪਿਆਰ ਹੋਵੇ ਸਿੱਖੀ ਨਾਲ ਗੁਰੂ ਸਾਹਿਬ ਦੇ ਨਾਲ ਇਹੋ ਜਿਹਾ ਹੋਣਾ ਚਾਹੀਦਾ ਜਿਵੇਂ ਪਿਛਲੇ ਆਪਣੇ ਪਿਆਰ ਦਾ ਸਬੂਤ ਨਿਭਾ ਕੇ ਦਿਖਾ ਕੇ ਗਏ ਤੇ ਪੂਰੇ ਨੰਬਰਾਂ ਦੇ ਪਾਸ ਹੋ ਕੇ ਗਏ। ਕੋਈ ਵੀ ਸਿੱਖ ਨਹੀਂ ਰੋਂਦਾ ਸਬੂਤ ਹੋਇਆ ਤੇ ਨਾ ਹੀ ਸਿੱਖਣੀਆਂ ਰੋਂਦੀਆਂ ਸਬੂਤ ਹੋਈਆਂ। ਬਿਨਾ ਸ਼ੱਕ ਹਾਰ ਤੇ ਪਵਾ ਲਿਆ ਬੱਚਿਆਂ ਦੇ, ਪਲ ਕੋਈ ਰਵਾ ਨਹੀਂ ਸਕਿਆ ਜਿਹੜੀਆਂ ਫਿਰ ਬਚ ਰਹੀਆਂ ਸੀਗੀਆਂ। ਜਦੋਂ ਫਿਰ ਸਿੱਖਾਂ ਨੂੰ ਪਤਾ ਲੱਗਾ ਮੀਰ ਮੰਨੂ ਨੂੰ ਨਿਰੰਕਾਰ ਨੇ ਇਸੇ ਹੱਤਿਆਚਾਰ ਦਾ ਪਾਪ ਦਾ ਫਲ ਇਸੇ ਜਨਮ ਦੇ ਵਿੱਚ ਭੁਗਤਾ ਦਿੱਤਾ, ਜਿਸ ਵੇਲੇ ਘੋੜੇ ਤੇ ਚੜ ਕੇ ਮੀਰ ਮਨੁ ਬਾਹਰ ਜਾ ਰਿਹਾ ਸੀਗਾ ਸੈਲ ਕਰਨ ਵਾਸਤੇ, ਐਸੀ ਕਿਸੇ ਰੱਬੀ ਸ਼ਕਤੀ ਨੇ ਘੋੜਾ ਡਰਾਇਆ, ਘੋੜਾ ਜਿਹੜਾ ਸੀਗਾ ਉਹ ਤਬਕਿਆ। ਜਦੋਂ ਤਬਕਿਆ ਤੇ ਮੀਰ ਮਨੁ ਘੋੜੇ ਦੇ ਉੱਤੋਂ ਡਿੱਗ ਪਿਆ, ਜਦੋਂ ਡਿੱਗ ਪਿਆ ਤੇ ਉਹਦਾ ਪੈਰ ਫਸ ਗਿਆ ਰਕਾਬ ਦੇ ਵਿੱਚ। ਜਦੋਂ ਪੈਰ ਫਸ ਗਿਆ ਰਕਾਬ ਦੇ ਵਿੱਚ, ਹੁਣ ਉਹ ਪੈਰ ਨਿਕਲੇ ਨਾ ਤੇ ਘੋੜਾ ਸੀ ਜਿਹੜਾ ਨਾਲੇ ਤੇ ਉਹਨੂੰ ਖਿੱਚੀ ਜਾਵੇ, ਨਾਲੇ ਪਛੰਡੇ ਮਾਰੀ ਜਾਵੇ, ਬਹੁਤ ਬੁਰੀ ਤਰ੍ਹਾਂ ਫਿਰ ਮੀਰ ਮਨੂ ਦੀ ਜਾਨ ਨਿਕਲੀ। ਉਹਦੇ ਪਾਪ ਦਾ ਫਲ ਨਿਰੰਕਾਰ ਨੇ ਇੱਥੇ ਹੀ ਭੁਗਤਾ ਦਿੱਤਾ। ਜਦੋਂ ਫਿਰ ਸਿੱਖਾਂ ਨੂੰ ਪਤਾ ਲੱਗਾ ਮਾਲਵੇ ਦਿਆਂ ਨੂੰ ਤੇ ਮਾਝੇ ਦਿਆਂ ਨੂੰ, ਇਹਨਾਂ ਫਿਰ ਜਾ ਕੇ ਇਕੱਠ ਕਰਕੇ ਤੇ ਫਿਰ ਜਾ ਕੇ ਜੇਲ੍ਹ ਦੇ ਉੱਤੇ ਹਮਲਾ ਕੀਤਾ। ਹਮਲਾ ਕਰਕੇ ਤੇ ਫਿਰ ਸਿੱਖਣੀਆਂ ਨੂੰ ਕੱਢ ਕੇ ਲਿਆਏ। ਜਦੋਂ ਕੱਢ ਕੇ ਲਿਆਂਦਾ ਹੈ ਉਸ ਟਾਈਮ ਤੇ ਫਿਰ ਕੀ ਪੜ੍ਹਦੀਆਂ ਜਾਂਦੀਆਂ ਸੀਗੀਆਂ ਉਹ ਸਾਰੀਆਂ ਮਗਰੋਂ ਪੜ੍ਹੇ ਤੁਹਾਨੂੰ ਦੱਸਾਂਗੇ ਜੋ ਸ਼ਬਦ ਪੜ੍ਹਦੀਆਂ ਸੀਗੀਆਂ। ਇਸੇ ਤਰ੍ਹਾਂ ਧੰਨ ਬਾਬਾ ਆਨੰਦ ਸਿੰਘ ਜੀ ਦੀ ਬਰਸੀ ਆ ਰਹੀ ਹੈ, ਇਸ ਵਾਸਤੇ ਹੁਣ ਛੇਤੀ ਜਾ ਰਹੇ ਹੈ, ਫੇਰ ਕਿਤੇ ਸਮਾਂ ਮਿਲਿਆ ਤੇ ਫੇਰ ਦਰਸ਼ਨ ਕਰ ਜਾਵਾਂਗੇ, ਕਿਉਂਕਿ ਬਰਸੀ ਦੇ ਵਿੱਚ ਸਾਰੇ ਗਿਣਤੀ ਦੇ ਦਿਨ ਰਹਿ ਗਏ। ਸਭ ਤੋਂ ਵੱਡਾ ਸਮਾਗਮ ਨਾਨਕਸਰ ਦੇ ਵਿੱਚ ਧੰਨ ਬਾਬਾ ਆਨੰਦ ਸਿੰਘ ਜੀ ਦਾ ਬਰਸੀ ਦਾ ਹੁੰਦਾ। ਨੌ ਭਾਦੋ ਨੂੰ ਪਾਠ ਆਰੰਭ ਹੋ ਜਾਂਦੇ ਆ, ਨੌ ਨੂੰ ਰੱਖ ਕੇ 11 ਤੇ 11 ਨੂੰ ਰੱਖ ਕੇ 13 ਨੂੰ ਸਮਾਪਤੀ ਹੋ ਜਾਂਦੀ ਹੈ। ਇਹ ਤੇ ਹੈਗੀ ਆ ਧੰਨ ਬਾਬਾ ਆਨੰਦ ਸਿੰਘ ਜੀ ਦੀ, 9 ਭਾਦੋ ਤੋਂ ਲੈ ਕੇ ਉਦੋਂ ਬਾਅਦ ਆ ਜਾਂਦੀ ਹੈ 17 ਅਸੂ ਨੂੰ ਧੰਨ ਬਾਬਾ ਈਸ਼ਰ ਸਿੰਘ ਜੀ ਦੀ, ਉਹ 17 ਨੂੰ ਰੱਖ ਕੇ 19 ਨੂੰ ਭੋਗ ਪੈ ਜਾਂਦੇ ਆ, 19 ਨੂੰ ਰੱਖ ਕੇ ਤੇ 21 ਨੂੰ ਭੋਗ ਪੈ ਜਾਂਦੇ ਆ, 21 ਨੂੰ ਰੱਖ ਕੇ ਤੇ ਹਰੀ ਦੇ ਫਤਨ, 23 ਅਸੂ ਨੂੰ ਸਮਾਪਤੀ ਹੋ ਜਾਂਦੀ ਹੈ। ਇਹ 2 ਤਾਂ ਹੈਗੀਆਂ ਬਰਸੀਆਂ ਤੇ 2 ਹੀ ਬਾਬਾ ਜੀ ਦੇ ਜਨਮ ਦਿਨ ਹੈ। ਵੱਡੇ ਬਾਬਾ ਜੀ ਦਾ ਸ਼ੇਰਪੁਰੇ ਦਾ ਜਨਮ ਹੈ, ਉਹ ਜਨਮ ਹੈਗਾ 9 ਕੱਤੇ ਤੋਂ ਲੈ ਕੇ 13 ਕੱਤੇ ਦੇ। ਛੋਟੇ ਬਾਬਾ ਜੀ ਦਾ ਧੰਨ ਬਾਬਾ ਈਸ਼ਰ ਸਿੰਘ ਜੀ ਦਾ ਜਨਮ ਦਿਨ ਹੈਗਾ 9 ਚੇਤਰ ਤੋਂ ਲੈ ਕੇ 13 ਚੇਤਰ ਤਾਈ।
ਨਾਓ ਨੂੰ ਪਾਠ ਰਮ ਕੇ ਯਾਰਾਂ ਨੂੰ ਭੋਗ ਪੈ ਜਾਂਦੇ ਹਨ, ਯਾਰਾਂ ਨੂੰ ਰੱਖ ਕੇ ਤੇ 13 ਚੇਤ ਨੂੰ ਸਮਾਪਤੀ ਹੋ ਜਾਂਦੀ ਹੈ। ਇਹ ਦੋ ਜਨਮ ਦਿਨ ਮਨਾਈ ਦੇ ਹੈ ਤੇ ਦੋ ਹੀ ਵਰਸੀਆਂ ਮਨਾਈ ਦੀਆਂ, 12 ਪੁੰਨਿਆ ਮਨਾਈ ਦੀਆਂ। ਐਸ ਤਰ੍ਹਾਂ ਉੱਥੇ ਨਾ ਬਾਣੀ ਦਾ ਪ੍ਰਵਾਹ ਚੱਲੀ ਜਾ ਰਿਹਾ। ਜੋ ਮਰਯਾਦਾ ਤਖਤਾਂ ਦੇ ਚੱਲ ਰਹੀ ਹੈ, ਬਾਬਾ ਜੀ ਨੇ ਉਹਨਾਂ ਦੇ ਹੁਕਮ ਅਨੁਸਾਰ ਉਸ ਮਰਯਾਦਾ ਅਨੁਸਾਰ ਭਜਨ ਪਾਠ ਕਰਵਾ ਰਹੇ। ਕੋਈ ਬਾਬਾ ਜੀ ਨੇ ਵੱਖਰਾ ਮਤ ਨਹੀਂ ਚਲਾਇਆ, ਕੋਈ ਵੱਖਰੀ ਨਿਸ਼ਾਨੀ ਨਹੀਂ ਲਾਈ, ਕਲਗੀ ਧਰ ਦੇ ਹੁਕਮ ਦੀ ਪਾਲਣਾ ਕੀਤੀ ਹੈ। ਗੁਰੂ ਗ੍ਰੰਥ ਸਾਹਿਬ ਨੂੰ ਪ੍ਰਗਟ ਗੁਰਾਂਕੀ ਦੇ ਮੰਨ ਕੇ ਦਿਖਾਇਆ ਹੈ ਤੇ ਕਲਗੀ ਧਰ ਦਾ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਗੁਰੂ ਵਾਰੇ ਬਣਾ ਕੇ ਗੁਰੂ ਸਾਹਿਬ ਦੇ ਨਾਲ ਜੋੜ ਕੇ ਗਏ। ਕੋਈ ਉਹਨਾਂ ਨੇ ਵੱਖਰਾ ਮਤ ਨਹੀਂ ਚਲਾਇਆ। ਜਿਹੜਾ ਤੇ ਉੱਥੇ ਹੋ ਰਿਹਾ ਭਜਨ ਪਾਠ ਕਥਾ ਕੀਰਤਨ ਦਾ, ਨਾ ਬਾਣੀ ਦਾ ਖੰਡ ਪਾਠ ਚੱਲ ਰਿਹਾ, ਸੰਪਟ ਪਾਠ ਚੱਲ ਰਿਹਾ, ਇਹ ਤੇ ਬਾਬਾ ਜੀ ਨੇ ਹਜੂਰ ਸਾਹਿਬ ਦੀ ਮਰਯਾਦਾ ਲਿਆਂਦੀ ਹੈ ਤੇ ਜਾਂ ਦਮਦਮੇ ਸਾਹਿਬ ਦੀ ਪਿੰਡਰਾਂ ਵਾਲਿਆਂ ਦੀ ਟਕਸਾਲ ਦੀ ਮਰਯਾਦਾ ਜੋ ਉੱਥੇ ਚੱਲ ਰਹੀ ਹੈ ਉਹ ਬਾਬਾ ਜੀ ਨੇ ਨਾਨਕ ਸਰ ਦੇ ਵਿੱਚ ਚਲਾਈ ਹੋਈ ਹੈ। ਤੇ ਜਿਹੜਾ ਆਸਾ ਦੀ ਵਾਰ ਦਾ ਪ੍ਰੋਗਰਾਮ ਚੱਲ ਰਿਹਾ ਅੰਮ੍ਰਿਤ ਵੇਲੇ, ਜਿਵੇਂ ਗੁਰੂ ਸਾਹਿਬ ਆਉਣ ਤੋਂ ਪਹਿਲਾਂ ਆਸਾ ਦੀ ਵਾਰ ਸ਼ੁਰੂ ਹੁੰਦੀ ਹੈ ਹਰਿਮੰਦਰ ਸਾਹਿਬ, ਫੇਰ ਉਦੋਂ ਬਾਅਦ ਗੁਰੂ ਸਾਹਿਬ ਆਉਂਦੇ ਆ ਤੇ ਫੇਰ ਆ ਕੇ ਪ੍ਰਕਾਸ਼ ਕੀਤੇ ਜਾਂਦੇ ਆ। ਉੱਥੇ ਵੀ ਨਾ ਤੇ ਦੋਹਰਾ ਪੜਿਆ ਜਾਂਦਾ ਤੇ ਨਾ ਹੀ ਉੱਥੇ ਜੈਕਾਰਾ ਛੱਡਿਆ ਜਾਂਦਾ। ਇਸੇ ਤਰ੍ਹਾਂ ਸਾਡੇ ਅੰਮ੍ਰਿਤ ਵੇਲੇ ਆਸਾ ਦੀ ਵਾਰ ਦਾ 3 ਵਜੇ ਆਸਾ ਦੀ ਵਾਰ ਦਾ ਕੀਰਤਨ ਸ਼ੁਰੂ ਹੋ ਜਾਂਦਾ ਤੇ 6:30 ਵਜੇ ਸਮਾਪਤੀ ਹੋ ਜਾਂਦੀ ਹੈ। ਨਾ ਬਾਬਾ ਜੀ ਉੱਥੇ ਜੈਕਾਰਾ ਛੱਡਣ ਦਿੰਦੇ ਆ ਤੇ ਨਾ ਹੀ ਉੱਥੇ ਦੋਹਰਾ ਪੜਨ ਦਿੰਦੇ ਆ। ਇਹ ਤੇ ਹੈਗੀ ਆ ਮਰਯਾਦਾ ਹਰਿਮੰਦਰ ਸਾਹਿਬ ਦੀ ਨਾਨਕ ਸਰ ਦੇ ਵਿੱਚ ਜਿਹੜਾ ਭਜਨ ਪਾਠ ਹੋ ਰਿਹਾ। ਜਿਵੇਂ ਹਜੂਰ ਸਾਹਿਬ ਜਾਓ ਨਾ ਉੱਥੇ ਖੰਡ ਪਾਠ ਰੱਖਦੇ ਆ, ਨਾਲ ਜਪਜੀ ਸਾਹਿਬ ਰੱਖਦੇ ਆ, ਨਾਲ ਕੁੰਭ ਵੀ ਰੱਖਦੇ ਆ, ਨਾਲ ਜੋਤ ਵੀ ਜਗਾਉਂਦੇ ਆ, ਨਾਲ ਧੂਪ ਵੀ ਹੁੰਦੀ ਹੈ। ਐਸ ਤਰ੍ਹਾਂ ਉੱਥੋਂ ਦੀ ਮਰਯਾਦਾ ਬਾਬਾ ਜੀ ਨੇ ਨਾਨਕ ਸਰ ਦੇ ਵਿੱਚ ਭਜਨ ਪਾਠ ਦੀ ਚਲਾਈ ਹੋਈ ਹੈ ਤੇ ਪਿੰਡਾਂ ਚ ਵੀ ਜਿਹੜੇ ਪਾਠੀ ਜਾਂਦੇ ਆ ਉਹ ਵੀ ਇਸੇ ਤਰ੍ਹਾਂ ਮਰਯਾਦਾ ਦੇ ਨਾਲ ਕਰਕੇ ਆਉਂਦੇ, ਭੋਗ ਪਾ ਕੇ ਆਉਂਦੇ ਆ। ਸਧਾਰਨ ਪਾਠ ਵੀ ਹੁੰਦੇ ਆ, ਸਪਤਾਹ ਪਾਠ ਵੀ ਹੁੰਦੇ ਆ, ਖੰਡ ਪਾਠ ਵੀ ਹੁੰਦੇ ਆ ਤੇ ਸੰਪਟ ਪਾਠ ਵੀ ਪਾਠੀ ਘਰਾਂ ਚ ਕਰਕੇ ਆਉਂਦੇ ਆ। ਆਲੋ ਗ੍ਰਿਹਸਤੀ ਆ ਭੇਟਾ ਲੈਂਦੇ ਆ। ਸਾਡੇ ਬਾਬਾ ਜੀ ਦੀ ਮਰਯਾਦਾ ਚਲਾਈ ਹੋਈ ਹੈ ਕਿ ਨਾ ਮਾਇਆ ਚੜ੍ਹਨ ਦੇਣੀ ਹੈ ਤੇ ਨਾ ਕਿਸੇ ਨੂੰ ਰਾਗੀ ਨੂੰ ਝਾਕ ਹੁੰਦੀ ਹੈ ਉੱਠ ਕੇ ਭੇਡਾ ਦੇਵੇ, ਨਾ ਹੀ ਸੰਗਤ ਨੂੰ ਉੱਠਣਾ ਪੈਂਦਾ ਉੱਠ ਕੇ ਭੇਡਾ ਦੇਈਏ। ਐਸੀ ਧੰਨ ਬਾਬਾ ਆਨੰਦ ਸਿੰਘ ਜੀ ਦੇ ਵੇਲੇ ਦੀ ਮਰਯਾਦਾ ਚਲਾਈ ਹੋਈ ਹੈ। ਦਿੱਲੀ ਵਰਗੇ ਸ਼ਹਿਰਾਂ ਚ ਬਾਬਾ ਜੀ ਕੋਤਰੀਆਂ ਵੀ ਕਰਵਾਉਂਦੇ ਰਹੇ ਪਰ ਬਗੈਰ ਮਾਇਆ ਤੋਂ ਅਰਦਾਸ ਹੁੰਦੀ ਆ ਉੱਥੇ ਸਰਬੱਤ ਦੇ ਭਲੇ ਵਾਸਤੇ। ਐਸ ਤਰ੍ਹਾਂ ਬਾਬਾ ਜੀ ਦੀ ਵਰਸੀ ਦੇ ਘੱਟ ਤੋਂ ਘੱਟ 3 ਕੋਤਰੀਆਂ ਹੋ ਜਾਂਦੀਆਂ 5 ਦਿਨਾਂ ਦੇ ਵਿੱਚ ਤੇ ਅਰਦਾਸ ਹੁੰਦੀ ਹੈ। ਪਰ ਜਦੋਂ ਖੰਡ ਪਾਠ ਆਰੰਭ ਹੋਇਆ ਕੋਤਰੀ ਦਾ ਤੇ ਪਹਿਲਾਂ ਭੋਗ ਪਿਆ ਸੀ 9 ਤੋਂ ਰੱਖ ਕੇ 11 ਨੂੰ 200 ਤੇ 2 ਪਾਠ ਇਕੱਠੇ ਆਰੰਭ ਹੋਏ ਸੀਗੇ ਤੇ ਇਕੱਠਿਆਂ ਦੀ ਅਰਦਾਸ ਹੋਈ ਸੀ। 5 ਦਿਨਾਂ ਦੇ ਵਿੱਚ 3 ਕੋਤਰੀਆਂ ਤੇ 2 ਪਾਠਾਂ ਦੀ ਅਰਦਾਸ ਹੋਈ ਸੀ। ਕਿਸੇ ਦੇ ਪ੍ਰਥਾ ਅਰਦਾਸ ਨਹੀਂ ਹੋਈ, ਇੱਕੋ ਹੀ ਅਰਦਾਸ ਹੋਈ ਸੀ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਫਲਾ, ਆ ਅਰਦਾਸ ਹੋਈ ਸੀਗੀ। ਸੋਈ ਸਮਾਪਤੀ ਕਰਦੇ ਆ ਭਾਈ, ਇਹਨਾਂ ਕੇ ਸਮਾਂ ਸੰਭਾਲ, ਕਿਉਂਕਿ ਪ੍ਰਬੰਧਕਾਂ ਦਾ ਵਿਚਾਰਿਆਂ ਦਾ ਬਹੁਤ ਪਿਆਰ ਆ, ਉਹਨਾਂ ਦਾ ਪਿਆਰ ਦਾ ਸਦਕੇ ਇੱਥੇ ਪ੍ਰੋਗਰਾਮ ਰੱਖਿਆ ਗਿਆ ਸੀਗਾ।
ਇਹਦੂ ਗਾਉਣ ਸੰਗ ਢੇਸੀਆਂ ਪ੍ਰੋਗਰਾਮ ਰਾਤ ਨੂੰ ਚੱਲਣਾ, ਉੱਥੇ ਦੋ ਤਿੰਨ ਦਾ ਹੀ ਆ ਪ੍ਰੋਗਰਾਮ, ਫਿਰ ਸਹੁ ਥਾਲ ਉੱਥੇ ਵੀ ਹਾਂ ਕੀਤੀ ਹੋਈ ਹੈ, ਦੋ ਕੁ ਦਿਨ ਉੱਥੇ ਲਾ ਕੇ ਤੇ 10 ਤਰੀਕ ਨੂੰ ਅਸੀਂ ਵਾਪਸ ਚਲੇ ਜਾਣਾ। ਇਸ ਵਾਸਤੇ ਇੰਨਾ ਕੁ ਸਮਾਂ ਸੰਭਾਲੋ ਤੇ ਫਿਰ ਕਿਤੇ ਸਮਾਂ ਮਿਲ ਗਿਆ ਫਿਰ ਦਰਸ਼ਨ ਕਰ ਜਾਵਾਂਗੇ। ਸਾਡੀ ਹੋਰ ਕੋਈ ਮੰਗ ਨਹੀਂ, ਇੱਕੋ ਹੀ ਮੰਗ ਆ ਕਿ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣ ਕੇ ਤੇ ਗੁਰੂ ਸਾਹਿਬ ਦੇ ਨਾਲ ਜੁੜ ਕੇ ਲੋਕ ਤੇ ਪਰਲੋਕ ਸਵਾਰ ਲੈਣ, ਦੁਨੀਆਂ ਤੇ ਆਇਆ ਸਫਲਾ ਹੋ ਜਾਵੇ। ਇਸ ਵਾਸਤੇ ਗੁਰੂ ਸਾਹਿਬ ਤੇ ਕਦੀ ਵੀ ਕਿੰਤੂ ਨਹੀਂ ਕਰਨੀ ਭੁੱਲ ਕੇ ਵੀ। ਇਹ ਦਸਾਂ ਪਾਤਸ਼ਾਹੀਆਂ ਦੀ ਜੋਤ ਹੈ ਤੇ ਸਾਨੂੰ ਗੁਰੂ ਸਾਹਿਬ ਹੁਕਮ ਕਰ ਗਏ। ਇਸੇ ਵਾਸਤੇ ਦਸੇ ਪਾਤਸ਼ਾਹੀਆਂ ਆਪਣੇ ਗੁਰੂ ਆ, ਅਵਤਾਰ ਆ, ਭਗਵਾਨ ਦਾ ਰੂਪ ਆ। ਕਿਸੇ ਦੇ ਵੀ ਚਰਨ ਫੜ ਲੋਗੇ ਨਾ, ਉਹੀ ਤੁਹਾਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇਣਗੇ। ਸਾਨੂੰ ਭਟਕਣ ਦੀ ਕੋਈ ਲੋੜ ਨਹੀਂ। ਮਥੁਰਾ ਭੱਟ ਸਿੱਧਾ ਹੀ ਕਹਿ ਗਿਆ ਕਿ ਤਤ ਵਿਚਾਰ ਜਿਹੇ ਮਥੁਰਾ, ਜਗ ਤਾਰਨ ਕੋ ਅਵਤਾਰ ਬਣਾਇਓ, ਜਪਿਓ ਜਨ ਅਰਜਨ ਦੇਵ ਗੁਰੂ, ਫਿਰ ਸੰਕਟ ਦੇ ਜੂਨ ਗਰਭ ਨਾਇਓ। ਸਾਨੂੰ ਭਟਕਣ ਦੀ ਕੀ ਲੋੜ ਆ, ਗੁਰ ਪਾਰ ਬ੍ਰਹਮ ਪਰਮੇਸ਼ਰ ਆਪ, ਆਠ ਪੈਰ ਨਾਨਕ ਗੁਰ ਜਾਪ, ਸਿੱਧਾ ਹੀ ਗੁਰੂ ਨਾਨਕ ਸਾਹਿਬ ਦਾ ਨਾਮ ਜਪੀ ਜਾਓ। ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਜਦੋਂ ਸਿਮਰਨ ਕਰੀ ਜਾਓਗੇ ਨਾ ਤੇ ਗੁਰੂ ਸਾਹਿਬ ਤੁਹਾਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣਗੇ। ਰੋਜ ਅਰਦਾਸ ਦੇ ਵਿੱਚ ਪੜ੍ਹਦੇ ਹਾਂ, ਗੁਰੂ ਤੇਗ ਬਹਾਦਰ ਬੋਲਿਆ, ਧਰ ਪਈਏ ਧਰਮ ਨਾ ਛੋੜੀਏ, ਬਾਹੇ ਜਿਨ੍ਹਾਂ ਦੀ ਪਕੜੀਏ, ਸਰਦੀ ਜੇ ਬਾਹੇ ਨਾ ਛੋੜੀਏ। ਗੁਰੂ ਤੇਗ ਬਹਾਦਰ ਬੋਲਿਆ, ਧਰ ਪਈਏ ਧਰਮ ਨਾ ਛੋੜੀਏ, ਆਪਣਾ ਧਰਮ ਨਹੀਂ ਛੋੜਨਾ ਭਾਵੇਂ ਕਿੰਨੀ ਵੀ ਬਿਪਤਾ ਬਣ ਜਾਵੇ। ਇਸ ਵਾਸਤੇ ਗੁਰੂ ਸਾਹਿਬ ਨੇ ਭਾਈ ਕਿਸੇ ਰਾਜ ਭਾਗ ਵਾਸਤੇ ਕਿਤੇ ਵੀ ਖੰਡਾ ਨਹੀਂ ਚੱਕਿਆ। ਜੇ ਦੁਸ਼ਮਣ ਆ ਗਿਆ ਚੜਾਈ ਕਰਕੇ ਤੇ ਤਾਂ ਫਿਰ ਗੁਰੂ ਸਾਹਿਬ ਨੂੰ ਖੰਡਾ ਚੱਕਣਾ ਪਿਆ ਸੀ ਤੇ ਤਾਂ ਹੀ ਸਿੱਖਾਂ ਨੂੰ ਸ਼ਹੀਦੀਆਂ ਕਰਨ ਪਾਉਣੀਆਂ ਪਈਆਂ ਸੀ। ਜਿੱਥੇ ਸਿੱਖਾਂ ਨੇ ਸ਼ਹੀਦੀਆਂ ਪਾਈਆਂ ਉੱਥੇ ਨਾਲ ਦੋਵਾਂ ਸਾਹਿਬ ਜਿਆਦਿਆਂ ਨੇ ਵੀ ਚਮਕੌਰ ਦੀ ਗੜੀ ਵਿੱਚ ਤੇ ਤਿੰਨਾਂ ਪਿਆਰਿਆਂ ਨੇ ਵੀ ਉਹਨਾਂ ਨੇ ਵੀ ਉੱਥੇ ਸ਼ਹੀਦੀਆਂ ਪਾਈਆਂ। ਰਾਜ ਭਾਗ ਵਾਸਤੇ ਜਿਹਦੀ ਸ਼ਹੀਦੀ ਪਾਉੜੀਆਂ ਨੇ, ਇਹ ਕੋਈ ਸ਼ਹੀਦੀ ਨਹੀਂ। ਜਿਤਨੇ ਵੀ ਆਪਣੇ ਸ਼ਹੀਦ ਸਿੰਘ ਹੋਏ ਆਨੰਦਪੁਰ ਸਾਹਿਬ ਹੋਏ, ਪਟਨਾ ਆਪਣੇ ਪਾਉਂਟਾ ਸਾਹਿਬ ਹੋਏ, ਚਮਕੌਰ ਦੀ ਗੜੀ ਵਿੱਚ ਹੋਇਆ, ਇੱਥੇ ਮੁਕਤਸਰ ਹੋਇਆ, ਇਹਨਾਂ ਨੂੰ ਸ਼ਹੀਦ ਗਿਣਿਆ ਜਾਂਦਾ ਕਿਉਂਕਿ ਇਹ ਧਰਮ ਦੀ ਰੱਖਿਆ ਵਾਸਤੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਇਸ ਵਾਸਤੇ ਗੁਰੂ ਸਾਹਿਬ ਨੇ ਰਾਜ ਭਾਗ ਵਾਸਤੇ ਕਿਸੇ ਰਿਆਸਤ ਉੱਤੇ ਹਮਲਾ ਨਹੀਂ ਕੀਤਾ ਵੀ ਚਲੋ ਦੁਨਿਆਵੀ ਰਾਜ ਭਾਗ ਕਰ ਲਈਏ ਤੇ ਫਲਾਣੇ ਰਾਜੇ ਨੂੰ ਜਿੱਤ ਲਈਏ ਜਾਂ ਮਾਰ ਆਈਏ। ਜੇ ਦੁਸ਼ਮਣ ਆ ਗਿਆ ਚੜਾਈ ਕਰਕੇ ਤਾਂ ਫਿਰ ਗੁਰੂ ਸਾਹਿਬ ਨੇ ਖੰਡਾ ਚੱਕਿਆ ਤੇ ਤਾਂ ਹੀ ਚਾਰੇ ਸਾਹਿਬ ਜ਼ਿਆਦੇ ਵਾਰ ਦਿੱਤੇ। ਜਦੋਂ ਗੁਰੂ ਸਾਹਿਬ ਨੂੰ ਪਤਾ ਲੱਗ ਗਿਆ ਵੀ ਛੋਟੇ ਸਾਹਿਬ ਜ਼ਿਆਦੇ ਵੀ ਸ਼ਹੀਦ ਹੋ ਗਏ, ਉਸ ਟਾਈਮ ਤੇ ਫਿਰ ਗੁਰੂ ਸਾਹਿਬ ਨੇ ਅਰਦਾਸ ਕੀਤੀ, ਹੇ ਨਿਰੰਕਾਰ, ਤੇਰੀ ਮਾਂਦ ਤੇਰੇ ਚਰਨਾਂ ਵਿੱਚ ਪਹੁੰਚ ਗਈ ਹੈ ਤੇ ਮੇਰਾ ਕਰਜ਼ਾ ਉਦਾ ਹੋ ਗਿਆ। ਕੌਣ ਜੰਮਿਆ ਅਰਦਾਸ ਕਰਨ ਵਾਲਾ? ਉਹ ਗੁਰੂ ਗੋਬਿੰਦ ਸਿੰਘ ਸੀਗਾ ਜਿਸ ਨੇ ਇਹ ਅਰਦਾਸ ਕੀਤੀ ਸੱਚੇ ਪਾਤਸ਼ਾਹ, ਮੇਰੀ ਤੇਰੀ ਮਾਂਦ ਤੇਰੇ ਚਰਨਾਂ 'ਚ ਪਹੁੰਚ ਗਈ ਹੈ ਤੇ ਮੇਰਾ ਸਿਰੋਂ ਕਰਜ਼ਾ ਉਦਾ ਹੋ ਗਿਆ। ਅੱਜ ਤੱਕ ਉਹਨਾਂ ਦੀਆਂ ਜਿੰਨੀਆਂ ਵੀ ਸਿਫਤਾਂ ਕਰ ਲਈਏ, ਜਿੰਨੀਆਂ ਵੀ ਵਡਿਆਈਆਂ ਕਰ ਲਈਏ, ਓਨੀਆਂ ਹੀ ਥੋੜੀਆਂ ਜੋ ਸਾਡੇ ਗੁਰੂ ਸਾਹਿਬ ਕਰਕੇ ਗਏ। ਆਪਾਂ ਦੇ ਉਹਨਾਂ ਦਾ ਨਾਂ ਦੇਣਾ ਦੇ ਸਕਦੇ ਹਾਂ, ਨਾ ਹੀ ਪਰਉਪਕਾਰ ਭੁਲਾ ਸਕਦੇ ਹਾਂ ਜੋ ਗੁਰੂ ਸਾਹਿਬ ਸਾਨੂੰ ਕਰਕੇ ਦਿਖਾ ਕੇ ਗਏ। ਇਸ ਵਾਸਤੇ ਸਮਾਪਤੀ ਕਰਦੇ ਹਾਂ। ਹੁਣ ਸਾਰਿਆਂ ਨੇ ਧਾਰਨਾ ਪੜ੍ਹਨੀ ਹੈ, ਮੋਹਰੇ ਰਾਗੀ ਬੋਲਣਗੇ, ਉਹ ਕਿਹੜੀ ਧਾਰਨਾ ਹੈ?
ਜਿਹੜੀਆਂ ਸਿੱਖਣੀਆਂ ਬਚ ਰਹੀਆਂ ਸੀਗੀਆਂ ਤੇ ਸਿੰਘ ਲਿਆਏ ਸੀਗੇ ਕੱਢ ਕੇ, ਉਹ ਫਿਰ ਸ਼ਬਦ ਪੜ੍ਹਦੀਆਂ ਸੀਗੀਆਂ, ਮੇਰਾ ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਸਾਰਿਆਂ ਨੇ ਮਾਈ ਭਾਈ ਨੇ ਹਾਜ਼ਰੀ ਲਵਾਉਣੀ ਹੈ, ਮੋਹਰੇ ਰਾਗੀ ਸਿੰਘ ਬੋਲਣਗੇ ਤੇ ਮਗਰ ਸਾਰਿਆਂ ਨੇ ਗੱਜ ਕੇ ਬੋਲਣਾ ਹੈ, ਮੇਰਾ ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਸੋਈ ਸਮਾਪਤੀ ਕਰਦੇ ਆ ਭਾਈ ਆਪਣੀ ਵਾਸਤੇ ਦੇ ਗੁਰੂਆਂ ਦਾ ਗੁਰੂ ਗ੍ਰੰਥ ਸਾਹਿਬ, ਸੰਗਤ ਮਹਾਂਪੁਰਸ਼ਾਂ ਦੀ ਜਿਹੜਾ ਇਹਦੇ ਨਾਲ ਜੋੜੇ, ਜਿਹੜਾ ਇਧਰੋਂ ਤੋੜ ਕੇ ਆਪਣੇ ਮਗਰ ਲਾਉਂਦਾ, ਉਹਨਾਂ ਦੀ ਸੰਗਤ ਨਾ ਕਰਿਆ ਕਰੋ, ਆਪੋ ਆਪਣੀ ਥਾਈ ਸਾਰੇ ਹੀ ਚੰਗੇ, ਫਿਰ ਆਪਾਂ ਨੂੰ ਕੀ ਮਿਲੇਗਾ। ਲੋਕ ਸੁਖੀ ਹੈ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਹੀ ਵੇਲੇ। ਉੱਠੀਏ ਇੱਥੋਂ ਧਾਰਨਾ ਪੜ ਕੇ ਵੇਜੋ, ਇੱਥੋਂ ਦਾ ਵਾਤਾਵਰਨ ਦੱਸ ਦਿਓ ਪ੍ਰੋਗਰਾਮ ਚੰਗਾ।

was, was, was, was, was, was.

ਪਹਿਲਾ ਮਾਰਗ ਪਹਿਲਾ ਰਸਤਾ ਪਹਿਲੀ ਜੁਗਤ ਸਤਿਗੁਰੂ ਕਿਰਪਾ ਕਰਦੇ ਨੇ ਸਾਹਿਬ ਧੰਨ ਗੁਰੂ ਅਰਜਨ ਪਾਤਸ਼ਾਹ ਸਾਹਿਬ ਕਹਿੰਦੇ ਨੇ ਪਿਆਰਿਆ ਕਦੀ ਮੱਛੀ ਨੂੰ ਦੇਖ ਲੈ ਉਹਦਾ ਪਾਣੀ ਨਾਲ ਕਿੰਨਾ ਪਿਆਰ ਹੈ ਉਹਦਾ ਜੀਵਨ ਹੀ ਪਾਣੀ ਹੈ ਇੱਕ ਖਿਨ ਵੀ ਨਾ ਧੀਰੇ ਇੱਕ ਪਲ ਇੱਕ ਛਣ ਵੀ ਉਹ ਨਹੀਂ ਰਹਿ ਸਕਦੀ ਤੇ ਜੇ ਪਾਣੀ ਵਿੱਚੋਂ ਕੱਢਦੇ ਹੋ ਤੇ ਭਾਈ ਉਹਨੇ ਮਰ ਜਾਣਾ ਜੇ ਤੇਰਾ ਪਿਆਰ ਇਦਾਂ ਦਾ ਹੋ ਜਾਏ ਗੁਰੂ ਨਾਲ ਇਦਾਂ ਦਾ ਸੁਨੇ ਕਿਤੇ ਤੂੰ ਗੁਰੂ ਨਾਲ ਕਰ ਲਵੇਂ ਤੇ ਤੇਰੇ ਜੀਵਨ ਵਿੱਚ ਪਲਟਾ ਨਾ ਆ ਜਾਏ ਸਾਹਿਬ ਕਹਿੰਦੇ ਨੇ

ਸਾਹਿਬ ਸਾਨੂੰ ਦੱਸਦੇ ਨੇ ਕਿਤੇ ਜਾਤਕ ਨੂੰ ਵੇਖ ਲੈ, ਪਪੀਏ ਨੂੰ ਵੇਖ ਲੈ, ਜਿਹੜਾ ਸਵਾਤੀ ਬੂੰਦ ਦੇ ਪਿੱਛੇ ਪਪੀ ਪਪੀ ਪਿਆ ਕਰਦਾ। ਸਾਹਿਬ ਬਾਣੀ ਵਿੱਚ ਕਹਿੰਦੇ ਨੇ

ਸਵਾਤੀ ਬੂੰਦ ਦੇ ਪਿੱਛੇ ਪਿਆ ਤੜਪਦਾ ਹੈ ਅਸਮਾਨ ਵੱਲ, ਮੂੰਹ ਖੋਲ ਕੇ ਤੇ ਪਪੀਓ ਪਪੀਆ ਪਿਆ ਕਰਦਾ ਹੈ, ਤਰਲੇ ਕਰਦਾ ਹੈ, ਜੋਦੜੀਆਂ ਕਰਦਾ ਹੈ ਮੇਰੇ ਪਾਤਸ਼ਾਹ। ਕਿਤੇ ਸਵਾਤੀ ਬੂੰਦ ਮੇਰੇ ਮੁੱਖ ਵਿੱਚ ਪਾ ਦੇਵੇਂ ਤੇ ਮੈਂ ਤ੍ਰਿਪਤ ਹੋ ਜਾਵਾਂ। ਸਭ ਆਂਦੇ ਨੇ ਪਿਆਰਿਆ ਕਿਤੇ ਏਦਾਂ ਦੀ ਪ੍ਰੀਤ ਕਰ ਲੈ, ਏਦਾਂ ਦਾ ਸੁਨੇਹ ਕਰ ਲੈ, ਏਦਾਂ ਦੇ ਗੁਰੂ ਨਾਲ ਪਿਆਰ ਪਾ ਲੈ, ਫਿਰ ਤੇ ਤੇਰੇ ਜੀਵਨ ਦੀ ਗੱਲ ਬਣ ਸਕਦੀ ਹੈ, ਨਹੀਂ ਤੇ ਤੇਰਾ ਜੀਵਨ ਅਧੂਰਾ ਹੈ।

ਪੈਂਦਾ ਹੋਇਆ ਮੀਂਹ ਕਿਤਨਾ ਸੁਹਾਵਣਾ ਲੱਗਦਾ ਹੈ ਉਹਨੂੰ ਆਸ ਲੱਗ ਜਾਂਦੀ ਹੈ ਕਿ ਹੁਣ ਸਵਾਤੀ ਬੂੰਦ ਵੀ ਡਿੱਗੇਗੀ ਤੇ ਮੇਰੇ ਮੁੱਖ ਵਿੱਚ ਪੈ ਜਾਵੇਗੀ। ਅਗਲੀਆਂ ਪੰਕਤੀਆਂ ਵਿੱਚ ਮੇਰੇ ਸਤਿਗੁਰੂ ਸਾਨੂੰ ਸਮਝਾਉਂਦੇ ਹੋਏ ਪਿਆਰਿਆ ਕਲਯੁਗੀ ਜੀਵਾਂ ਨੂੰ ਸੰਬੋਧਿਤ ਕਰਦੇ ਹੋਏ ਸਤਿਗੁਰੂ ਆਉਂਦੇ ਨੇ, ਹਰ ਪ੍ਰੀਤ ਕਰੀ ਜੈ ਇਹੋ ਮਨ ਦੀਤ, ਐਸਾ ਸੁਨੇਹ ਕਰ ਐਸੀ ਪ੍ਰੀਤ ਕਰ, ਮਨ ਗੁਰੂ ਦੇ ਚਰਨਾਂ ਵਿੱਚ ਨਿਛਾਵਰ ਕਰਦੇ ਬਾਈ।

ਸਾਹਿਬ ਕਹਿੰਦੇ ਨੇ ਮੈਂ ਉਹਦੇ ਦਰਸ਼ਨਾਂ ਤੋਂ ਕੁਰਬਾਨ ਜਾਂਦਾ, ਬਲਿਹਾਰੀ ਹਾਂ, ਸਦਕੇ ਹਾਂ, ਕੋਲੀ ਹਾਂ, ਜਦੋਂ ਉਹਦਾ ਦੀਦਾਰ ਕਰਦਾ ਹਾਂ ਕੁਰਬਾਨ ਹਾਂ ਉਸ ਮਾਲਕ ਦੇ ਦੀਦਾਰ ਤੋਂ।

ਸਾਹਿਤੀ ਰਚਨਾ ਤੇ ਇੱਕੋ ਹੀ ਹੈ, ਲੇਕਿਨ ਤੇਰੇ ਗੁਣ ਬਹੁਤੇ ਨੇ। ਭਗਤ ਕਬੀਰ ਜੀ ਮਹਾਰਾਜ ਉਸ ਮਾਲਕ ਦੇ ਗੁਣਾਂ ਦਾ ਅਥਾਹ ਬਿਆਨ ਕਰਦੇ ਹੋਏ ਆਪਣੇ ਰਚਨਾ ਤੋਂ ਕਿਰਪਾ ਕਰਦੇ ਨੇ ਤੇ ਆਂਦੇ

ਸਮੁੰਦਰਾਂ ਦੇ ਪਾਣੀ ਦੀ ਸ਼ਾਹੀ ਬਣਾ ਲਵਾਂ, ਸਾਰੀ ਬਨਸਪਤੀ ਜੰਗਲ ਦੀਆਂ ਕਲਮਾਂ ਬਣਾ ਲਵਾਂ, ਸਾਰੀ ਧਰਤੀ ਤੇ ਜ਼ਮੀਨ ਦਾ ਕਾਗਜ਼ ਬਣਾ ਲਵਾਂ। ਹੇ ਮੇਰਿਆ ਮਾਲਕਾ, ਤੇਰੇ ਗੁਣ ਮੈਂ ਫਿਰ ਵੀ ਨਹੀਂ ਲਿਖ ਸਕਦਾ, ਏਡੇ ਬੇਅੰਤ ਨੇ।

ਸ਼ਬਦ ਨੂੰ ਸੇਵਕਾਂ ਨੇ ਤੁਸ਼ ਬੁੱਧੀ ਅਨੁਸਾਰ ਮਧਵੰਤੀ ਰਾਗ ਵਿੱਚ ਗਾਇਆ ਹੈ। ਮਧਵੰਤੀ ਰਾਗ ਵੀ ਇਸ ਵੇਲੇ ਦੀ ਰਾਤੀ ਇਸ ਦੇ ਨਾਲ ਹੋਰ ਵੀ ਕਈ ਰਾਗ ਮਿਲਦੇ ਜੁਲਦੇ ਇਸ ਸਮੇਂ ਦੇ ਕਰਦੀ ਪੀਮ ਤਲਾਸ਼ੀ ਬੁਖਾਰੀ ਰਾਗ ਮੁਲਤਾਨੀ ਤਕਰੀਬਨ ਇਹ ਰਾਗ ਇਸ ਵੇਲੇ ਦੇ ਗਾਏ ਤਾਂ ਅਸੀਂ ਵੀ ਰਾਗ ਦਾ ਸ਼ਬਦ ਕਿਉਂਕਿ ਸਾਹਿਬਾਂ ਨੇ ਸਾਰੀ ਬਾਣੀ ਰਾਗਾਂ ਅੰਦਰ ਚਾਲ ਸਾਰੀ ਬਾਣੀ ਦੀ ਰਚਨਾ ਰਾਗਾਂ ਅੰਦਰ ਮਹਲਾ ਪਿੱਛੇ ਆਉਂਦਾ ਪਹਿਲਾਂ ਰਾਗ ਆਉਂਦਾ ਬਾਣੀ ਚ ਵੀ ਲਿਖਿਆ ਰਾਗ ਨਾਗ ਸਭ ਸੱਚ ਪਰ ਜਿਹੜਾ ਰਾਗ ਗੁਰੂ ਘਰ ਪ੍ਰਵਾਨ ਨਹੀਂ ਮੇਰਾ ਰਾਗ ਮਨ ਨੂੰ ਚੰਚਲ ਕਰਦਾ ਗੁਰੂ ਸਾਹਿਬ ਜੀ ਨੇ ਰਾਗ ਨੂੰ ਅਪਣਾ ਕੇ ਰਾਗ ਦੇ ਪਵਿੱਤਰ ਪਾਵਨ ਆਸਣ ਦੇ ਉੱਤੇ ਕਿਉਂਕਿ ਰਾਗ ਸੰਗੀਤ ਇੱਕ ਬੜੀ ਮਹਾਨ ਪਵਿੱਤਰ ਕਲਾ ਹੈ ਗੁਰੂ ਜਨਾਂ ਨੇ ਸੁਰ ਨੂੰ ਹੀ ਪਰਮੇਸ਼ਰ ਰੂਪ ਮੰਨਿਆ ਸੁਰ ਨੂੰ ਹੀ ਰੱਬ ਮੰਨਿਆ ਕਿਉਂਕਿ ਸਾਰੀ ਸ੍ਰਿਸ਼ਟੀ ਸੁਰ ਹੈ ਹੁਣ ਸੁਰ ਬੇਸੁਰ ਕੋਈ ਬੇਸੁਰਾ ਹੈ ਕੋਈ ਸੁਰ ਪਰ ਸੁਰ ਜੋ ਹੈ ਇਹ ਗਿਆਨ ਸੰਗੀਤ ਕਾਰਨ ਸੁਰ ਨੂੰ ਪਰਮੇਸ਼ਰ ਸਾਹਿਬਾਂ ਨੇ ਮੇਰਾ ਰਾਗ ਨਹੀਂ ਰੱਖਿਆ ਰਾਗ ਦੇ ਪਵਿੱਤਰ ਪਾਵਨ ਆਸਣ ਦੇ ਉੱਤੇ ਗੁਰਬਾਣੀ ਨੂੰ ਵਿਰਾਜਮਾਨ ਕਰਕੇ ਇਸ ਦਾ ਨਾਮ ਕੀਰਤਨ ਤੇ ਕੀਰਤਨ ਚੰਚਲ ਨਹੀਂ ਕਰਦਾ ਰਾਗ ਦੇ ਵਿੱਚ ਗੁਰਬਾਣੀ ਨੂੰ ਗਾਈਏ ਮਨ ਵੈਰਾਗ ਵਿੱਚ ਰਹਿ ਜਾਏ ਉਹ ਰਾਗ ਦਾ ਆਸਣ ਠੀਕ ਕਰਨਾ ਇਹ ਰਾਗੀ ਦਾ ਜੇ ਰਾਗ ਦਾ ਆਸਣ ਹੀ ਠੀਕ ਨਹੀਂ ਕਈ ਕੀਰਤਨੀ ਐਸੇ ਜਿਨ੍ਹਾਂ ਨੂੰ ਸੰਗੀਤ ਦਾ ਪਤਾ ਹੀ ਤਾਰ ਦਾ ਕੋਈ ਪਤਾ ਹੀ ਮੇਰੇ ਨਾਲੇ ਤੋਂ ਸਾਰੇ ਚੰਗੇ ਹਨ ਪਰ ਵਿਚਾਰ ਕਰੀਏ ਪੁੱਛ ਲਈਏ ਨਾ ਭਾਈ ਜੀ ਸ਼ਬਦ ਕਿਹੜੇ ਰਾਗ ਪੜ ਰਹੇ ਹੋ ਪਤਾ ਹੀ ਨਹੀਂ ਕਿਉਂਕਿ ਕਈ ਸੁਣ ਸੁਣਾ ਕੇ ਰਾਗੀ ਬਣਦੇ ਸੁਣ ਸੁਣਾ ਕੇ ਕੋਈ ਤਰ ਕਿਧਰੋਂ ਕੱਟ ਲਈ ਕਿਧਰੋਂ ਚੋਰੀ ਕਰ ਲਈ ਕਿਸੇ ਦਾ ਜੂਠਾ ਖਾ ਲਿਆ ਝੂਠ ਹੀ ਹੈ ਜਿਨ੍ਹਾਂ ਨੇ ਉਸਤਾਦਾਂ ਤੋਂ ਸਿੱਖਿਆ ਇਸ ਚੀਜ਼ ਉਹਨਾਂ ਨੂੰ ਜ਼ਰੂਰ ਗਿਆਨ ਹੋ ਜ਼ਰੂਰ ਪਤਾ ਜੇ ਪਹਿਲਾਂ ਆਸਣ ਹੀ ਠੀਕ ਨਹੀਂ ਵਾਜਾ ਵੱਜ ਰਹੀ ਹੈ ਸੁਰਾਂ ਦਾ ਪਤਾ ਨਹੀਂ ਰਾਗ ਦਾ ਪਤਾ ਨਹੀਂ ਤਾਲ ਤੋਂ ਤਾਲਾ ਪਿਆ ਜਾਂਦਾ ਹੈ ਹੁਣ ਜੇ ਸਾਡਾ ਆਸਣ ਹੀ ਸੌਣ ਵਾਲਾ ਠੀਕ ਨਾ ਹੋਵੇ ਸਾਨੂੰ ਆਰਾਮ ਕਿਵੇਂ ਆਏਗਾ ਰਾਤੀ ਇਹ ਆਸਣ ਦੇ ਉੱਤੇ ਹੀ ਵੱਟ ਪਏ ਹੋ ਬੈਡ ਠੀਕ ਨਾ ਹੋਵੇ ਕਦੇ ਸੌਂਦੇ ਨਹੀਂ ਤੋ ਇਸੇ ਤਰ੍ਹਾਂ ਪਹਿਲਾਂ ਤੋਂ ਜੋ ਪਵਿੱਤਰ ਪਾਵਨ ਆਸਣ ਹੈ ਸੰਗੀਤ ਦਾ ਇਹਨੂੰ ਸਾਫ ਕਰਨਾ ਚਾਹੀਦਾ ਜੋ ਸ਼ਬਦ ਗਾਈ ਉਹਦੀ ਰੋਈ ਅਵਰੋਈ ਰਾਗ ਦੀ ਸਹੀ ਹੋਣੀ ਚਾਹੀਦੀ ਤਾਲ ਵੀ ਹੋਣੇ ਚਾਹੀਦੇ ਹਨ ਠੀਕ ਸੁਰ ਚੰਗਾ ਹੋਵੇ
ਜੇ ਤਾਲ ਦਾ ਪਤਾ ਨਾ ਹੋਵੇ ਲੋਕੀ ਕਹਿੰਦੇ ਵੀ ਗਾਉਂਦਾ ਤਾਂ ਮਿੱਠਾ ਹੈ ਪਰ ਹੈ ਬੇਤਾਲ। ਕਈ ਤਾਰ ਦੇ ਬੜੇ ਸਿਆਣੇ ਹੁੰਦੇ ਨੇ ਪਰ ਸੁਰ ਬੜਾ ਬੌਂਗਾ ਹੁੰਦਾ, ਕਹਿੰਦੇ ਸੁਰ ਕੁਛ ਨਹੀਂ। ਤੋ ਸੁਰ ਤੇ ਤਾਲ ਜਿਸ ਦੇ ਨਾਲ ਇਹ ਗਾਣਾ ਬਣਦਾ, ਦੋਵੇਂ ਚੀਜ਼ਾਂ ਕੰਪਲੀਟ ਹੋਣ। ਜਿਸ ਵੇਲੇ ਅਸੀਂ ਸ਼ਬਦ ਸ਼ੁਰੂ ਕਰਦੇ ਹਾਂ ਸਾਡੇ ਤਿੰਨਾਂ ਦਾ ਇੱਕ ਸੈੱਟ ਹੋ ਜਾਂਦਾ। ਕੋਈ ਚੀਜ਼ ਸ਼ੁਰੂ ਕਰੀਏ ਕੈਰਵਾ ਡਾਂਡਰਾ, ਇਹ ਤੋਂ ਤਿੰਨ ਤਾਰ ਸੀ ਜੋ ਤੁਸੀਂ ਸੁਣੇ, ਹੋਰ ਵੀ ਬੜੇ ਤਾਰ ਰਾਗ ਦੇ ਨਾਲ ਜਿੱਥੇ ਘਰ ਦੂਜਾ ਆਉਂਦਾ ਜਾਂ ਚੌਥਾ ਆਉਂਦਾ ਤਾਰ, ਇਹਨਾਂ ਸ਼ਬਦਾਂ ਨੂੰ ਇਸ ਰਾਗ ਵਿੱਚ ਇਸ ਤਾਰ ਵਿੱਚ ਗਾਓ। ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਤਾਰ ਤਾਰ ਗੁਰਪੁਰਬ ਤੇ ਸ੍ਰੀ ਮੰਜੀ ਸਾਹਿਬ ਹਰ ਸਾਲ ਕੀਰਤਨ ਦਰਬਾਰ ਤੁਹਾਡੇ ਸੇਵਕ ਵੀ ਉੱਥੇ ਜਾਣ, ਹੋਰ ਵੀ ਬੜੇ ਕੀਰਤਨ ਉੱਥੋਂ ਹੈ। ਇਹ ਮਰਿਆਦਾ ਹੈ ਕਿ ਜੋ ਵੀ ਕੀਰਤਨੀ ਹੈ ਕੀਰਤਨ ਕਰਨ ਬੈਠੇ ਪਹਿਲਾਂ ਇੱਕ ਸ਼ਬਦ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਜਿਸ ਰਾਗ ਵਿੱਚ ਉਚਾਰਨ ਕੀਤਾ ਹੈ ਉਸ ਰਾਗ ਵਿੱਚ ਨਿਰਧਾਰਤ ਰਾਗ ਵਿੱਚ ਪੜ੍ਹੇ ਇੱਕ ਸ਼ਬਦ ਆਪਣੀ ਮਰਜ਼ੀ। ਅੱਧਾ ਘੰਟਾ ਟਾਈਮ ਹੁੰਦਾ, ਤਕਰੀਬਨ ਸਾਰੀ ਰਾਤ ਸੀ ਬੜੇ ਕੀਰਤਨੀ ਉੱਥੇ। ਅੱਜ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਅਵਤਾਰ ਧਾਰਨ ਦਾ ਗੁਰਪੁਰਬ, ਅੱਜ ਵੀ ਸ੍ਰੀ ਗੋਇੰਦਵਾਲ ਸਾਹਿਬ ਉੱਥੇ ਕੀਰਤਨ ਦਰਬਾਰ ਹੋ ਰਿਹਾ ਹੋਵੇ, ਸੇਵਕ ਵੀ ਉੱਥੇ ਵੀ ਹਰ ਸਾਲ ਉੱਥੇ ਰਾਗ ਦੇ ਸ਼ਬਦ ਨਿਰਧਾਰਤ ਰਾਗ ਦੇ ਸ਼ਬਦ, ਕਿਉਂਕਿ ਅਖੰਡ ਕੀਰਤਨ ਤਾਂ ਉਹਨੇ ਹੀ ਕਹਾਂਗੇ। ਹੁਣ ਜੇ ਅਖੰਡ ਪਾਠ ਹੋ ਰਿਹਾ ਤੇ ਲਿਖਿਆ ਵੇ ਸੋਰਠ ਮਹੱਲਾ ਪੰਜਵਾਂ ਤੇ ਪੜ੍ਹਦੀ ਹੈ ਧਨਾਸਰੀ ਮਹੱਲਾ ਪੰਜਵਾਂ ਤੇ ਅਖੰਡ ਪਹਿਲਾਂ ਨਾ ਰਹੇ। ਇਸੇ ਤਰ੍ਹਾਂ ਅਖੰਡ ਕੀਰਤਨ ਕੋਸ਼ਿਸ਼ ਕਰੀਏ ਹੈ ਬੜੀ ਮੁਸ਼ਕਲ ਦਾ। ਕਈ ਕੀਰਤਨੀਆਂ ਨੇ ਕੋਸ਼ਿਸ਼ ਅਜੇ ਵੀ ਰਿਸਰਚ ਹੋ ਰਹੀ ਕਿ ਜਿਸ ਰਾਗ ਦਾ ਸ਼ਬਦ ਉਚਾਰਨ ਕੀਤਾ ਹੋਵੇ ਉਸ ਤਾਂ ਸੇਵਕਾਂ ਨੇ ਮਧਵੰਤੀ ਰਾਗ ਦਾ ਇੱਕ ਸ਼ਬਦ ਪੜ੍ਹਿਆ। ਕਈ ਮਾਈਆਂ ਬੀਬੀਆਂ ਕਹਿੰਦੀਆਂ ਆਉਣਗੀਆਂ ਵੀ ਅੱਜ ਭਾਈ ਸਾਹਿਬ ਨੂੰ ਕੀ ਹੋ ਗਿਆ, ਨਵਾਂ ਕੀਰਤਨ ਸ਼ੁਰੂ ਕਰ ਦਿੱਤਾ, ਅੱਗੇ ਤਾਂ ਹੋਰ ਤਰ੍ਹਾਂ ਕਰਦੇ ਸਨ ਅੱਜ ਆ ਹੀ ਕਰੀ ਜਾਂਦੇ ਆ। ਕਈ ਕਹਿੰਦੇ ਜੀ ਰਾਗੀਆਂ ਨੂੰ ਅਗਲੀ ਤੁੱਕ ਹੀ ਭੁੱਲ ਗਈ ਹੈ, ਉਸੇ ਤੁੱਕ ਨੂੰ ਮੁੜ ਮੁੜ ਪੜੀ ਜਾਂਦੀ। ਨਹੀਂ, ਤੁੱਕ ਨਹੀਂ ਭੁੱਲਦੀ, ਇਸ ਦੇ ਵਿੱਚ ਰਾਗ ਦਾ ਵਿਸਥਾਰ ਰਾਗ ਦੇ ਆਸਨ ਨੂੰ ਸੋਹਣਾ ਬਣਾਉਣ ਦੀ ਕੋਸ਼ਿਸ਼, ਜੋ ਆ ਕਰੀ ਦੀਏ ਇਹ ਅਲਾਪ ਹੈ। ਕਿਸੇ ਨੂੰ ਬੁਲਾਉਣਾ ਹੋਵੇ ਕਹਿੰਦੇ ਆ, ਕਿਸੇ ਨੂੰ ਬੁਲਾਉਣਾ ਹੋਵੇ ਕਹਿੰਦੇ ਆ। ਜੇ ਰਾਗ ਦਾ ਰੂਪ ਬਣਾਉਣਾ ਤਾਂ ਵੀ ਅਲਾਪ ਕਰਨਾ ਜ਼ਰੂਰੀ। ਸੱਤ ਸੁਰ ਦੇ ਰਾਗ ਹਨ ਜ਼ਿਆਦਾ, ਛੇ ਸੁਰ ਦੇ ਵੀ ਰਾਗ ਹਨ। ਸੱਤ ਸੁਰ ਸਾਰੇ ਗਾਵਾਂ ਪਾਦਾਂ ਵੀ ਸਾਨੀ ਦਾ ਪਾਵਾਂ, ਪੰਜ ਸੁਰ ਦੇ ਵੀ ਆ। ਉਹ ਆਰਾਮ ਦੇ ਨਾਲ ਬਾਣੀ ਵਿੱਚ ਵੀ ਆਇਆ, ਧਨ ਸੋ ਰਾਗ ਸੋ ਰੰਗੜੇ ਆਲਾਪਤ ਸਭ ਦੇਖ ਲਿਆ। ਇੱਕ ਵਾਰੀ ਕਲਕੱਤੇ ਦਾਸ ਕੀਰਤਨ ਕਰ ਰਿਹਾ ਸੀ, ਫੋਰਟ ਵਿਲੀਅਮ ਉੱਥੇ ਕਿਲ੍ਹਾ ਹੈ, ਮੇਜਰ ਸਾਹਿਬ ਚੀਮ ਹੈ, ਉਹਨਾਂ ਨੇ ਪ੍ਰੋਗਰਾਮ ਬਣਾਇਆ। ਔਰ ਇੱਕ ਸੱਜਣ ਨੇ ਕਿਹਾ ਭਾਈ ਸਾਹਿਬ ਬਸੰਤ ਰਾਗ ਦਾ ਸ਼ਬਦ ਬਸੰਤ ਰੁੱਤ ਸੀ, ਅਸੀਂ ਸ਼ੁਰੂ ਕਰ ਦਿੱਤਾ। ਅਜੇ ਥੋੜਾ ਹੀ ਅਲਾਪ ਕੀਤਾ ਸੀ, ਸੰਗਤ ਚ ਪ੍ਰੇਮੀ ਉੱਠ ਕੇ ਖੜਾ ਹੋ ਗਿਆ, ਕਹਿਣ ਲੱਗਾ ਭਾਈ ਸਾਹਿਬ ਕੀਰਤਨ ਕਰੋ, ਆਖੋ ਸ੍ਰੀ ਵਾਹਿਗੁਰੂ। ਮੈਂ ਕਿਹਾ ਕੀਰਤਨ ਹੀ ਹੋ ਗਿਆ, ਪਰ ਉਹਨੂੰ ਸਮਝ ਨਹੀਂ ਸੀ ਚਾਹੀਦੀ। ਇਹਦੇ ਵਾਸਤੇ ਸੂਝ ਬੂਝ ਨਹੀਂ, ਰਾਗ ਦਾ ਸ਼ਬਦ ਪੜ੍ਹਨਾ ਬੜਾ ਔਖਾ ਹੈ, ਸਿੱਧੀ ਟਿਊਨ ਪੜ੍ਹ ਲੈਂਦੇ। ਰਾਗ ਵਾਸਤੇ ਪਹਿਲਾਂ ਤਾਰ ਦਾ ਇੱਕ ਮਾਤਰ ਵੀ ਅੱਗੇ ਪਿੱਛੇ ਹੋ ਜਾਏ ਤਾਂ ਵਿਕਾਰ ਹੋ ਜਾਵਾਂ, ਸੁਰ ਵਿੱਚ ਜ਼ਰਾ ਹੀ ਫਰਕ ਪੈ ਜਾਏ ਤੇ ਸੁਰੇ ਹੋ ਜਾਵਾਂ, ਤਾਂ ਬੜਾ ਔਖਾ ਹੈ। ਸੂਝ ਬੂਝ ਹੋਵੇ ਉਸਤਾਦਾਂ ਤੋਂ ਸਿੱਖਿਆ। ਪਰ ਕਈ ਮਾਈਆਂ ਕਹਿੰਦੀਆਂ ਹੁੰਦੀਆਂ ਵੀ ਅੱਜ ਇਹਨਾਂ ਨੇ ਪਤਾ ਨਹੀਂ, ਕਈ ਇਹ ਵੀ ਕਹਿਣ ਲੱਗ ਜਾਂਦੇ ਕਿ ਰਾਗੀ
ਕੀਰਤਨ ਪੈ ਕਰਦੇ ਨੇ ਕਿ ਬੁਰਸ਼ ਪੈ ਕਰਦੇ ਆਖੋ ਸ੍ਰੀ ਵਾਹਿਗੁਰੂ। ਇਹ ਵੀ ਕੀਤੇ ਕਿਸੇ ਪਿੰਡ ਵਿਚ ਰਾਗੀ ਚਲੇ ਗਏ ਸਨ ਬੜੇ ਸਿਆਣੇ ਸੁਰ ਸਰ ਕਰਕੇ ਸਾਧ ਉਹਨਾਂ ਨੇ ਪਹਿਲਾਂ ਰਾਗ ਦਾ ਸ਼ਬਦ ਸ਼ੁਰੂ ਕੀਤਾ ਤਬਲਾ ਸੁਰ ਕੀਤਾ ਕਿਉਂਕਿ ਇਹਨੂੰ ਹੀ ਸੁਰ ਕਰਨਾ ਉਸਤਾਦਾਂ ਨੇ ਤਬਲੇ ਅੰਦਰ ਹੀ ਸਭ ਸੁਰ ਰੱਖ ਦਿੱਤੇ ਚਮੜਾ ਹੈ ਪਰ ਐਸੀ ਕਮਾਲ ਕੀਤੀ ਜਿਸ ਸੁਰ ਤੋਂ ਗਾਣਾ ਹੋਵੇ ਇਹਨੂੰ ਸੁਰ ਕਰ ਲਈਦਾ ਸਾਧ ਸੁਰ ਕਰਕੇ ਰਾਗੀਆਂ ਨੇ ਕੀਰਤਨ ਸ਼ੁਰੂ ਕੀਤਾ ਰਾਗ ਦਾ ਸ਼ਬਦ ਪੜਿਆ ਜਿਤਨੀ ਸੰਗਤ ਆਈ ਸੀ ਸਭ ਉੱਠ ਗਈ ਪਰ ਇੱਕ ਮਾਈ ਸੀ ਬਿਰਧ ਉਹ ਬੈਠੀ ਰਹੀ ਨਾਲੇ ਤਾਂ ਰਾਗੀਆਂ ਵੱਲ ਵੇਖੀ ਜਾਏ ਨਾਲੇ ਰੋਈ ਜਾਏ ਰਾਗੀਆਂ ਨੇ ਸੋਚਿਆ ਚਲੋ ਮਨਾ ਸਰੋਤਾ ਇੱਕੋ ਹੀ ਬੜਾ ਬੰਦਾ ਮੁਕਰਨ ਤੋਂ ਕਹਿੰਦਾ ਪਿਆ ਹੈ ਨਾ ਜਾਤ ਤਾਂ ਦੇ ਰਹੀ ਹੈ ਬੜੇ ਤਾਨਾ ਪਲਟੇ ਲਗਾ ਕੇ ਸਰਗਮਾ ਕਰਕੇ ਜਿਸ ਵੇਲੇ ਰਾਗੀਆਂ ਨੇ ਭੋਗ ਪਾਇਆ ਰਾਗੀਆਂ ਨੇ ਕਿਹਾ ਮਾਤਾ ਤੂੰ ਤਾਂ ਭਾਵੇਂ ਸਾਰੀ ਸੰਗਤ ਉੱਠ ਗਈ ਹੈ ਕੋਈ ਨੀ ਪਰ ਤੂੰ ਕਿਹੜੇ ਪਿਆਰ ਨਾਲ ਕੀਰਤਨ ਸੁਣੇ ਤੇ ਵੈਰਾਗ ਵੀ ਕਰਦੀ ਰਹੀ ਉਹ ਮਾਈ ਕਹਿਣ ਲੱਗੀ ਵੀਰਾ ਮੈਂ ਕਾਹਦੀ ਧੰਨ ਰਾਜੀਆਂ ਨੇ ਕਿਹਾ ਮਾਤਾ ਤੂੰ ਕੀਰਤਨ ਸੁਣਿਆ ਨਾਲੇ ਰੋਂਦੀ ਵੀਰੀ ਮਾਈ ਕਹਿਣ ਲੱਗੀ ਮੈਂ ਤਾਂ ਇਸ ਵਾਸਤੇ ਪਈ ਰੋਂਦੀ ਸਾਂ ਕੱਲ ਮੇਰਾ ਕੱਟਾ ਇਸੇ ਤਰ੍ਹਾਂ ਅਰੜਾ ਅਰੜਾ ਕੇ ਮਰ ਗਿਆ ਸੀ ਤੇ ਮੈਂ ਕਿਹਾ ਕਿਧਰੇ ਰਾਜੀਆਂ ਦਾ ਜੇ ਭੋਗਣਾ ਪੈ ਜਾਏ ਆਖੋ ਸ੍ਰੀ ਵਾਹਿਗੁਰੂ ਸੋਚੀ ਨਾ ਉਹਨੂੰ ਰਾਗ ਦਾ ਪਤਨ ਪਰ ਤੁਹਾਡੇ ਵਿੱਚ ਹੀ ਕਈਆਂ ਨੂੰ ਸੰਗੀਤ ਦੀ ਸੂਝ ਬੂਝ ਹੈ ਇਹ ਬੜੀ ਪਵਿੱਤਰ ਕਲ ਹੈ ਤਾਂ ਸੇਵਕਾਂ ਨੇ ਵੀ ਕਿਉਂਕਿ ਸਾਨੂੰ ਕਈ ਰਾਗੀ ਵੀ ਕਹਿ ਦਿੰਦੇ ਨੇ ਤਾਂ ਸ਼ਬਦ ਪੜਿਆ ਹੈ ਤਾਂ ਮੈਂ ਤੁਹਾਡਾ ਧੰਨਵਾਦੀ ਹਾਂ ਤੁਹਾਡੇ ਚ ਕੋਈ ਵੀ ਨਹੀਂ ਉੱਠਿਆ ਆਪੋ ਸ੍ਰੀ ਵਾਹਿਗੁਰੂ ਸ਼ਬਦ ਸ਼ੁਰੂ ਕਰੀ ਹੈ ਇਹ ਵੀ ਰਾਗ ਪਰ ਇਹ ਸਿੱਧੀ ਟਿਊਨ ਹੈ ਆਪਾਂ ਸਾਰੇ ਨੇ ਮਿਲ ਕੇ ਨੇਤਰਾਂ ਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰ ਰਹੇ ਹੋ ਤੁਹਾਡੇ ਨੇਤਰ ਵੀ ਬਣ ਬਾਬਾ ਗੁਰਦ ਸਿੰਘ ਜੀ ਮਹਾਰਾਜ ਬ੍ਰਹਮਜਿਆਂ ਦੀ ਮਹਾਂਪੁਰਸ਼ ਬਚਨ ਕਰਦੇ ਸਨ ਜਿੱਥੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋ ਜਾਂਦਾ ਹੈ ਉੱਥੇ ਦਸਾਂ ਪਾਤਸ਼ਾਹੀਆਂ ਦਾ ਪ੍ਰਕਾਸ਼ ਆਪ ਕਿਹੜੇ ਪਾਤਾਂ ਵਾਲੇ ਨੇਤਰਾਂ ਦੁਆਰਾ ਹਾਂਜੀ ਤਨ ਮਨ ਹੋਏ ਨੇ ਹਾਲ ਜਾਂ ਗੁਰ ਦੇਖਾਂ ਬਾਬਾ ਜੀ ਨੇ ਦੇਖਿਆ ਸਾਹਮਣੇ ਗੁਰੂ ਨਾਨਕ ਬੈਠਾ ਹੋਰ ਕਿਧਰੇ ਪਾਲ ਲੈ ਪਰ ਐਵੇਂ ਨਹੀਂ ਕਿਹਾ ਸਾਹਮਣੇ ਵੇਖੇ ਗੱਲੀ ਬਾਤੀ ਨਹੀਂ ਗੁਰ ਸ਼ਬਦ ਦੀ ਕਮਾਈ ਕਰਕੇ ਪ੍ਰਤਪ ਗੁਰੂ ਨਿਸਤਾਰੇ ਵੇਖੇ ਐਵੇਂ ਨਹੀਂ ਕਿਹਾ ਆਪ ਦਰਸ਼ਨ ਕਰ ਰਹੇ ਕੰਨਾ ਦੁਆਰਾ ਗੁਰਬਾਣੀ ਸੁਣ ਲਏ ਔਰ ਰਸਨਾ ਵੀ ਪਵਿੱਤਰ ਕਰੋ ਸ਼ਬਦ ਪਹਿਲੇ ਅਮਰਦਾਸ ਗੁਰ ਤੇਰੇ ਤੇਰੀ ਉਪਮਾ ਆਓ ਸਾਰੇ ਮਿਲ ਕੇ ਕਰੀਏ ਆਪਣੇ ਬਾਪੂ ਦੀ

ਅੱਜ ਗਰੀਬੀ ਦੀ ਹਾਲਤ ਵਿੱਚ ਤੁਰਦਾ ਤੁਰਦਾ ਸ੍ਰੀ ਗੋਇੰਦਵਾਲ ਸਾਹਿਬ ਪਹੁੰਚ ਗਏ। ਸ੍ਰੀ ਗੋਇੰਦਵਾਲ ਸਾਹਿਬ ਜੀ ਦਾ

ਨਹੀਂ ਵਿੱਚ ਇਨਸਾਨ ਦਾ ਪਿਆਰ ਹੀ ਨਹੀਂ ਰਹੇ ਇਨਸਾਨੀਅਤ ਪਿਆਰ ਛੱਡ ਕੇ ਹੈਵਾਨਾਂ ਨਾਲ ਪਿਆਰ ਆਪ ਧੰਨ ਜੋ ਪਿਆਰ ਦੀ ਜੋਰ ਤੁਹਾਡੇ ਅੰਦਰ ਇੱਥੇ ਵੀ ਕਰਤਾਤੀ ਠਾਣਾ ਹਰ ਨਾਮ ਜੋਤੀ ਸਰੂਪ ਸੋਹਣੇ ਆਸਣ ਤੇ ਵਿਰਾਜਮਾਨ ਸੁਰਤੀ ਨਾਲ ਕਰੋ ਦਰਸ਼ਨ ਪਿਆਰ ਨਾਲ ਸਾਰੇ ਆਖੋ ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਕੋਈ ਰਸਨਾ ਖਾਲੀ ਨਾ ਪਿਆਰ ਨਾਲ ਫਿਰ ਆਖੋ ਧੰਨ ਸ੍ਰੀ ਗੁਰੂ ਅਮਰਦਾਸ ਨਿਮਾਣਿਆਂ ਦੇ ਮਾਂ ਦੂਜੇ ਪਾਤਸ਼ਾਹ ਨੇ ਉੱਤਰ ਬਖਸ਼ੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਨਿਤਾਣਿਆਂ ਦਾ ਥਾਂ ਨਿਓਟਿਆਂ ਦੀ ਨਿਆਸਰਿਆਂ ਦਾ ਆਸਰਾ ਜਿਹਦਾ ਦੁਨੀਆਂ ਚ ਕੋਈ ਆਸਰਾ ਨਹੀਂ ਉਹਦਾ ਆਸਰਾ ਧੰਨ ਸ੍ਰੀ ਗੁਰੂ ਅਮਰਦਾਸ ਨਿਗਤਿਆਂ ਦੀ ਦਰਤ ਗੁਰੂ ਅਮਰਦਾਸ ਵਿਪਤਿਆਂ ਦੀ ਪੱਟ ਗੁਰੂ ਸੰਗਤ ਜੁੜੀ ਬੈਠੀ ਹੈ ਕੀਰਤਨ ਹੋਵੇ ਕੀਰਤਨ ਹੋ ਰਿਹਾ ਕਿ ਮਾਨੋ ਅੰਮ੍ਰਿਤ ਵਰਸ਼ਾ ਗੰਗਾ ਰਾਮ ਵੀ ਅੱਜ ਗੁਰੂ ਦਰਬਾਰ ਚ ਪਹੁੰਚ ਗਿਆ ਦਰਸ਼ਨ ਕੀਰਤਨ ਮਨ ਨੂੰ ਠੰਡ ਪਈ ਮੱਥਾ ਟੇਕ ਕੇ ਬੈਠ ਕੀਰਤਨ ਹੋ ਰਿਹਾ ਅਸੀਂ ਜੋ ਜੋ ਬਾਣੀ ਨੂੰ ਸੁਣਦੇ ਕਿਉਂਕਿ ਮਨ ਨੂੰ ਸ਼ਾਂਤੀ ਮਿਲਦੀ ਪਰ ਨਾਲ ਰੋਈ ਵੀ ਜਾਂਦਾ ਦੀਵਾਨ ਦੀ ਸਮਾਪਤੀ ਹੋਈ ਸਿੱਖ ਨੇ ਪੁੱਛਿਆ ਕਿਉਂ ਇਹ ਹਰਿਆ ਲੋਕਾਂ ਤੂੰ ਰੋਂਦਾ ਕਿਉਂ ਇੱਥੇ ਤਾਂ ਰੋਂਦੇ ਆਉਂਦੇ ਨੇ ਹੱਸਦੇ ਜਾਂਦੇ ਇੱਥੇ ਤਾਂ ਨਾ ਮੁਰਾਦੇ ਆਉਂਦੇ ਮੁਰਾਦਾਂ ਪਾਤੇ ਤੂੰ ਕਿਉਂ ਗੰਗਾ ਰਾਮ ਨੇ ਕਿਹਾ ਮੈਂ ਬੜਾ ਦੁਖੀ ਕਿਸ ਪੈ ਖੋਲੋ ਗੰਠੜੀ ਦੁਖੀ ਭਰ ਆਇਆ ਕਿੱਦਾਂ ਦੁਖੀ ਕਿੱਦਾਂ ਕਹਿਣ ਲੱਗਾ ਮੈਂ ਕਦੇ ਸੇਠ ਗੰਗਾ ਰਾਮ ਲਾਹੌਰ ਮੇਰੀਆਂ ਫਰਮਾਂ ਚੱਲੀਆਂ ਸੀ ਕਾਰੋਬਾਰ ਮਾਇਆ ਦਾ ਕੋਈ ਅੰਤ ਨਹੀਂ ਨੌਕਰ ਚਾਕਰ ਮਿਲੀ ਦੇਸ਼ਾਂ ਵਿਦੇਸ਼ਾਂ ਵਿੱਚ ਬਿਜ਼ਨਸ ਚੱਲਦਾ ਸੀ ਪਰ ਸਭ ਕੁਝ ਆਉਂਦਿਆਂ ਮੈਨੂੰ ਮਾਇਆ ਦਾ ਬੜਾ ਹੰਕਾਰ ਸੀ ਆਖੋ ਸੀ ਬੜਾ ਥਕਾਉਂਦਾ ਸੀ ਮੈਂ ਆਪਣੇ ਹੱਥਾਂ ਨਾਲ ਕਦੇ ਦਾਨ ਨਹੀਂ ਸੀ ਮੈਨੂੰ ਕਾਰੋਬਾਰ ਦਾ ਬੜਾ ਹੰਕਾਰ ਆਪਣੇ ਵਰਗਾ ਕਿਸੇ ਨੂੰ ਸਮਝ ਆਈ ਇਤਨੇ ਤੱਕ ਮੇਰੇ ਬੰਗਲੇ ਦੇ ਉੱਤੇ ਦਰਬਾਰ ਖੜੋਤਾ ਰਹਿੰਦਾ ਸੀ ਮੇਰਾ ਹੁਕਮ ਸੀ ਕੋਈ ਮੰਗਤਾ ਫਕੀਰ ਇਸ ਦਰਵਾਜ਼ੇ ਤੇ ਖੜਾ ਨਾ ਹੋ ਜੋ ਆਉਂਦਾ ਸੀ ਨਿਰਾਸ਼ ਹੋ ਕੇ ਚਲਾ ਜਾਂਦਾ ਪਰ ਕੋਈ ਮਹਾਂਪੁਰਸ਼ ਆ ਗਏ ਸਾਈਂ ਦੇ ਪਿਆਰ ਵੱਲ ਉਹਨਾਂ ਨੇ ਸਦਾ ਕੀਤੀ ਰੱਬ ਦੀਆਂ ਦਾਤਾਂ ਪ੍ਰਾਪਤ ਕਰਨ ਵਾਲਿਓ ਰੱਬ ਦੇ ਨਾਂ ਤੇ ਕੁਝ ਖਾਣ ਨੂੰ ਦੇਈਓ ਭੁੱਖ ਲੱਗੀ ਮਹਾਂਪੁਰਸ਼ ਰਾਤ ਦਿਨ ਭਜਨ ਕਰਨ ਵਾਲੇ ਫੁਰਨਾ ਬਣ ਗਈਆਂ ਸਰੀਰ ਨੂੰ ਆਹਾਰ ਦੇ ਕੇ ਕਿਉਂਕਿ ਇਸ ਦੀ ਰੱਖਿਆ ਕਰਨੀ ਸਾਡਾ ਫਰਜ਼ ਸਰੀਰ ਇਹਦੀ ਸੰਭਾਲ ਕਰਨੀ ਸਾਡਾ ਫਰਜ਼ ਬਾਣੀ ਚ ਲਿਖਿਆ ਘੱਟ ਵਸੇ ਚਰਨਾਰ ਬਿੰਦ ਰਸਨਾ ਜਪੇ ਗੋਪਾਲ ਨਾਮਿਤ ਸੋ ਪ੍ਰਭ ਸਿਮਰੀ ਹੈ ਇਸ ਦੀ

Thank you.

ਤੀਰੇ ਹੋ ਲਗਨ ਫਿਰਿਓ ਬਲ ਮਾਹੀ ਸਤਿ ਸਮਿਓ ਦੁਖਦਾ ਸੁਖ ਸੈ ਨਾਹੀ ਮਨ ਕਾਮਨਾ ਤੀਰਤ ਜਾਏ ਬਸਿਓ ਸਿਰ ਕਰੋ ਤਾਰਾਏ ਮਨ ਕੀ ਮੈਲ ਨਾ ਉਤਰੇ ਇਹ ਦੇ ਲਖ ਯਤਨ ਕਰਾਏ ਤਨਕ ਕਾਮਨੀ ਹੈਵਰ ਗੈਵਰ ਬਹੁਤ ਦਾਨ ਦਤਾਰਾ ਅਨਭਦਰ ਭੂਮ ਬਹੁ ਅਰਪੈ ਨਹ ਮਿਲੀਏ ਹਰ ਦੁਆਰਾ ਪੂਜਾ ਅਰਚਾ ਬੰਧਨ ਜੰਗਾ

समाधि लगा के बैठी। अमृत वेला है, सारी कुदरत विस्माद।

संत जना मेरे राम। नदी दे पानी नू आराम नहीं आउंदा टौके दे अंदर शौ सागर दे मिलन दा तरल है। टौके पानी शौ सागर तो ही विछड़िया है। ਹੁਕਮ ਵਿਚ ਬਦਲਾਂ ਦਾ ਰੂਪ ਧਾਰ ਕੇ ਵਧਿਆ ਫਿਰ ਠਹਿਰਿਆ ਨਹੀਂ ਇਹਦੇ ਅੰਦਰ ਤੜਪ ਹੈ ਪੱਥਰਾਂ ਦੀਆਂ ਚੋਟਾਂ ਸਹਾਰਦਾ ਜੰਗਲਾਂ ਵਿਚੋਂ ਲੰਘਦਾ ਥਲਾਂ ਨੂੰ ਚੀਰਦਾ ਭੱਜਿਆ ਜਾਂਦਾ ਇਹਦਾ ਨਿਸ਼ਾਨਾ ਸੌਸਾ ਹੈ ਕਿਸੇ ਤਰ੍ਹਾਂ ਪਿਆਰ ਵਾਲੀਆਂ ਰੂਹਾਂ ਪਿਆਰੇ ਦੇ ਰਸਤੇ ਤੇ ਤੁਰਦੀ ਹੈ ਜਿਹੜਾ ਤੁਰੇ ਹੀ ਨਹੀਂ ਹੈ ਉਹ ਪਹੁੰਚੇਗਾ ਤੁਰਨ ਵਾਲੇ ਨੂੰ ਆਸ ਕਦੇ ਨਾ ਕਦੇ ਤਾਂ ਪਹੁੰਚ ਇਸ ਜਨਮ ਨਹੀਂ ਤੋ ਅਗਲੇ ਜਨਮ ਹੀ ਸਹੀ ਆਸ ਮਨ ਵਿੱਚ ਦਰਸ਼ਨਾਂ ਦੀ ਪਿਆਸ ਤੋਂ ਪਿਆਸ ਬੁੱਝ ਜਾਏ ਮੁਬਾਰਕ ਹੈ ਜੇ ਅੰਦਰ ਪਿਆਸ ਲੱਗੀ ਹੈ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਉਸ ਪਿਆਰ ਵਾਲੀ ਰੂਹ ਤੋਂ ਵੀ ਕੁਰਬਾਨ ਜਾਂਦੇ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਂ ਕਹਿ ਬਲ ਬਲ ਜੁੜਿਆ ਹੈ ਮਾਲਕ ਦੀ ਆਰਾਧਨਾ ਸੂਰਜ ਨੇ ਅੱਖ ਖੋਲੀ ਉੱਠਿਆ ਹੁਣ ਨਦੀ ਦੇ ਕੰਢੇ ਕੰਢੇ ਤੁਰਿਆ ਜਾਂਦੇ ਚਾਦਰ ਦੀ ਬੁੱਕ ਨੂੰ ਮਾਰੀ ਸਾਈਂ ਦੇ ਸਿਮਰਨ ਤੇ ਬਾਣੀ ਦੀਆਂ ਤੁਕਾਂ ਪੜਦਾ ਅਚਾਨਕ ਹੀ ਸਾਹਮਣੇ ਤੱਕਿਆ ਕੋਈ ਇਨਸਾਨ ਦੂਰੋਂ ਭੱਜ ਕੇ ਆਉਂਦਾ ਪਰ ਨਦੀ ਦੇ ਕਿਨਾਰੇ ਤੇ ਆ ਕੇ ਖੜੋ ਜਾ ਇੱਕ ਵਾਰੀ ਦੂਜੀ ਵਾਰੀ ਵੀ ਭੱਜ ਕੇ ਆਇਆ ਤੀਜੀ ਵਾਰੀ ਜਿਸ ਵੇਲੇ ਭੱਜ ਕੇ ਆਇਆ ਇਹ ਕੁਛ ਕਰਨਾ ਚਾਹੁੰਦਾ ਸੀ ਕਿ ਸੋਹਣੇ ਹੱਥ ਨੇ ਇਸ ਦੀ ਬਾਂਹ ਫੜੀ ਤੇ ਪਿਆਰ ਨਾਲ ਪੁੱਛਿਆ ਚਾਹੁੰਦਾ ਹੀ ਕੀ ਕਰਨ ਲੱਗਾ ਹੈ ਕੋਈ ਸੁੰਦਰ ਮੂਰਤੀ ਹੈ ਜਿਸ ਦੇ ਚਿਹਰੇ ਤੇ ਬੜਾ ਨੂਰ ਹੈ ਅੱਖਾਂ ਵਿੱਚ ਮਸਤੀ ਕਿਉਂਕਿ ਅੰਮ੍ਰਿਤ ਵੇਲੇ ਜਾਗਣ ਵਾਲਾ ਗੁਰੂ ਦੀ ਬਾਣੀ ਪੜ੍ਹਨ ਵਾਲਾ ਗੁਰਸਿੱਖ ਜਿਹੜਾ ਹੈ ਉਸਦੇ ਚਿਹਰੇ ਤੇ ਕੋਈ ਅਦਮ ਨਹੀਂ ਖੇੜਾ ਅਯਾਸ਼ ਇਨਸਾਨ ਪਾਪ ਕਰਨ ਵਾਲਾ ਉਹਦੇ ਚਿਹਰੇ ਤੇ ਕਦੇ ਵੀ ਇਹ ਵਸਤੂ ਨਹੀਂ ਆਈ ਅਮੀਰ ਦਾ ਧਨ ਬੈਂਕਾਂ ਚ ਪਿਆ ਉਹਦਾ ਮੱਥਾ ਚਮਕਦਾ ਪਰ ਇਹ ਝੂਠਾ ਧਨ ਹੈ ਜਿਹਨਾਂ ਗੁਰਸਿੱਖਾਂ ਨੇ ਸੱਚ ਦਾ ਵਣਜ ਕੀਤਾ ਹੈ ਨਾਮ ਰੂਪੀ ਧਨ ਇਕੱਠਾ ਕੀਤਾ ਹੈ ਉਹਨਾਂ ਦੇ ਮਸਤਕ ਤੇ ਵੀ ਚਮਕ ਹੁੰਦੀ ਪੜ੍ਹ ਚ ਲਿਖਿਆ ਜੇ ਕੋ ਧਨ ਧਰਤੀ ਵਿੱਚ ਦੱਬੇ ਤਾਂ ਮੱਥੇ ਚਮਕੇ ਬਾਣੀ ਪੜ੍ਹਨ ਵਾਲੇ ਦੇ ਮਸਤਕ ਤੋਂ ਹੀ ਜਾਪਦਾ ਕਿ ਇਹ ਲਗਨ ਵਾਲਾ ਕੀ ਕਰਨ ਲੱਗਾ ਹੈ ਇਹਨੇ ਕਿਹਾ ਮੈਨੂੰ ਛੱਡ ਦਿਓ ਮੈਂ ਇਸ ਦੁਨੀਆਂ ਤੋਂ ਤੰਗ ਆ ਕੇ ਕੀ ਕਰਨ ਲੱਗਾ ਹੈ
کہنے لگا میں چھال مار کے ندی وچ مرنا چاہوں گا. سونی صورت مسکرا کے اس طرح کا مرنا یہ ٹھیک ہے. اس طرح کا مرنا یہ آتم گھات کہتے ہیں. یہ جو آتم گھاتی ہے بانی چ لکھا ہے آتم گھاتی جگت کسائی, جس نے اپنی آتما کا گھات کی اس طرح کا مرنا ٹھیک نہیں. کیوں مرنا ہے؟ میں بڑا دکھی, میں دنیا تو تنگ آ گیا. کارن جی, میں کدے مایا تاری سن, میرے کاروبار چلتے سن, فرما چلدی سن, دیساں بدیساں وچ میرا کار وہار, سارے شہر وچ اتنے تک میری کوٹھی دے دروازے کے دربان ہر ویلے کھڑوتا رہتا. میرا حکم سی کہ کوئی منگتا بہادت مہاپرش میرے دروازے تے نہ آئے, جے غلطی نال آ بھی جائے تو دربان نو حکم سی انہوں اگے توڑ دینا ہے, انہوں دینا کچھ. اسی طرح ہوتا ہے. پر ایک دن کوئی سائیں دا پیارا مہاپرش آ گیا. اس نے آ کے صدا کیتی, رب دیاں داتاں پراپت کرن والیو رب دے نام تے کچھ دیو. بھوک لگی ہے, بھوک بڑی بلوان. فرید نے لکھے موتوں بھوک بری, راتیں کھا دنے پھر کھڑی, بھکھا انسان کئی طرح دیا غلطیاں کر جاتا ہے, پاپ کر جاتا ہے. مہاپرش کسی پیار چا کے صدا دیتی. سرمان نے کیا اگے جاؤ, ایتھوں کچھ نہیں ملے گا. پر مہاپرش ہس پہ کہنے لگے کیوں نہیں ملے گا, جی تو ایتھے کچھ نہ ہوئے تو کچھ نہیں ملے گا, تے جی میرے سائی نے سب کچھ دیتا ہے تو سائی دے نام تے منگدا کچھ دے. دروان نے پھر اس نے کیا پائی, یہ ٹھیک ہے محل ہے اندر بےنت پدارت ہے پر ساڈے سیٹ دا حکم نہیں ہے کسی نے کچھ دے. اس واسطے چلا جا مہاپرش, میں نہیں جاؤں گا. مہاپرش پیاری ساتھ سنگت تو جاوا ایڈے وسدے رستے گھر تو خالی. دربان نے پھر بھی سمجھایا, مہاپرش نہیں گئے, آخرکار میں اندروں باہر آ گیا. تکیا دربان نو پوچھے, دربان یہ کیوں کھڑوتا ہے؟ سیٹ جی بڑا کیا ہے جانتا نہیں, چلا جا. مہاپرش ہستا کہنے لگے نہیں جانا, کچھ لے کے مینو کرو دا. صاحبان نے شری سکھمنی صاحب جی دے اندر آپ روز پڑھ دے گن گاوت تیری اتر سمیل, جو جو صاحب دے گن گاؤ گے تو من نمرتا ہو جائے گا. من دن تو غریبی, غریبی دا کہ نہیں مطلب ہے میرے کپڑے پانے یا نربھر ہونا, یہ دلدر کے. غریبی دا مطلب ہے نمرتا. کر کرپا جس کے ہردے غریبی وساوے نانک یہاں مکت آ کے سکھ پاوے. گن گاوت تیری اتر سمیل برس جائے ہوں میں برس. اس واسطے صاحبان نے گن گاؤ نہیں سارے وہ صاحب گیان دھیان کچھ کرم نہ جانا سار نہ جانا تے آئے کری پڑی.
جس بات پوری گور چ بیٹھی مالک کی رحمت پراپت کر رہے ہو آ مجھے بھی پوتر کرو ساری گائی

ਸਭ ਤੇ ਵੱਡਾ ਸਤਿਗੁਰੂ। ਸਤਿਗੁਰੂ ਨਾਨਕ ਸਾਰਿਆਂ ਤੋਂ ਵੱਡਾ ਕਿਉਂ ਹੈ? ਇਸ ਵਾਸਤੇ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਰਿਆਂ ਨਾਲ, ਹਿੰਦੂ ਮੁਸਲਮਾਨ ਸਾਰਿਆਂ ਨਾਲ ਪਿਆਰ ਕੀਤਾ ਤੇ ਸਾਰਿਆਂ ਦਾ ਭਲਾ। ਬਾਬੇ ਨੇ ਅਰਦਾਸ ਕੀਤੀ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬਤ। ਫਿਰ ਜੇ ਗੁਰੂ ਨੂੰ ਵੱਡਾ ਕਵਾਂਗੇ ਤਾਂ ਬਖਸ਼ਿਸ਼ ਕੀ ਹੋਵੇਗੀ? ਬਾਬਾ ਈਸ਼ਰ ਸਿੰਘ ਜੀ ਮਹਾਰਾਜ ਵਚਨ ਕਰਦੇ ਸਨ ਕਿ ਭਾਈ ਜੇ ਤੁਸੀਂ ਗੁਰੂ ਨੂੰ ਵੱਡਾ ਕਹੋਗੇ ਗੁਰੂ ਤੁਹਾਨੂੰ ਵੱਡਾ ਬਣਾ ਦੇ। ਇਹ ਤਾਂ ਜੇ ਹਬੀਜੇ ਗੁਰੂ ਨਾਨਕ ਦੀਆਂ ਵਡਿਆਈਆਂ ਕਰਨ ਵਾਲਾ ਦੁਨੀਆਂ ਉਹਦੀਆਂ ਵਡਿਆਈਆਂ। ਇਸ ਵਾਸਤੇ ਗੁਰੂ ਦੀ ਵਡਿਆਈ ਕਰਨੀ, ਗੁਰੂ ਨੂੰ ਵੱਡਾ ਕਹਿਣਾ, ਤੇਰੀ ਵੀ ਸਾਡੇ ਕਹਿਣ ਨਾਲ ਉਹ ਹੋਰ ਵੱਡਾ ਹੋ ਜਾਏਗਾ। ਆਪਣੀ ਹਉਮੈ ਦੀ ਮੈਲ ਨੂੰ ਲਾਓ, ਪਰ ਦੁਨੀਆਦਾਰ ਨੂੰ ਜੇ ਵੱਡਾ ਕਹੀਏ ਤਾਂ ਉਹਦੇ ਅੰਦਰ ਹਉਮੈ ਵੱਧ ਜਾਂਦੀ। ਵਾਕਈ ਮੈਂ ਕੁਛ, ਕਿਉਂਕਿ ਰੋਗ ਜੋ ਲੱਗਾ ਤਾਂ ਗੰਗਾ ਰਾਮ ਨੇ ਕਿਹਾ ਕਿ ਮਹਾਂਪੁਰਸ਼ਾਂ ਨੂੰ ਘਰੋਂ ਨੇ ਜਾ ਕੇ ਮੈਂ ਕਿਹਾ ਚਲੇ ਜਾਓ, ਤੁਹਾਨੂੰ ਇੱਥੋਂ ਕੁਛ ਨਹੀਂ ਮਿਲੇਗਾ। ਨਾ ਬਾਈ ਪਿਆਰਿਆ, ਵਾਹਿਗੁਰੂ ਨੇ ਤੈਨੂੰ ਸਭ ਕੁਝ ਦਿੱਤਾ ਹੈ, ਵਾਹਿਗੁਰੂ ਦੇ ਨਾਂ ਤੇ ਮੰਗਦੇ। ਮੈਨੂੰ ਕ੍ਰੋਧ ਆ ਗਿਆ, ਮੈਂ ਅੰਦਰੋਂ ਹੰਟਰ ਚੁੱਕ ਲਿਆ ਤੇ ਦੇ ਦੋਸੇ ਫਕੀਰ ਨੂੰ ਕੁੱਟਣਾ ਸ਼ੁਰੂ ਕਰ, ਬੜਾ ਮਾਰਿਆ, ਮਾਰ ਮਾਰ ਕੇ ਬੇਹੋਸ਼ ਕਰ। ਕ੍ਰੋਧ ਚੰਡਾਲ ਹੈ, ਕਾਮ ਕ੍ਰੋਧ ਤਨ ਵਸੇ ਚੰਡਾਲ। ਕੁਝ ਸਮੇਂ ਦੇ ਬਾਅਦ ਫਕੀਰ ਨੂੰ, ਮਹਾਂਪੁਰਸ਼ ਨੂੰ ਸੁਰਤ ਆਈ, ਉੱਠਿਆ, ਮੇਰੇ ਵੱਲ ਤੱਕਿਆ ਤੇ ਕੁਝ ਕਹਿਣ ਲੱਗਾ। ਕੀ ਕਹਿੰਦਾ? ਬੋਲਾ, ਫਕੀਰ ਜਾਤਾ ਹੂੰ, ਈਸ਼ਵਰ ਭਲਾ ਕਰੇ। ਬੋਲਾ, ਫਕੀਰ ਜਾਤਾ ਹੂੰ, ਈਸ਼ਵਰ ਭਲਾ ਕਰੇ, ਕਿਉਂਕਿ ਫਕੀਰੋਂ ਕਾ ਯਹੀ ਧਰਮ ਹੈ ਸਭ ਕੋ ਭਲਾ ਕਰੇ। ਫਕੀਰ ਦਾ ਅਰਥ ਕੀ? ਬਾਬਾ ਆਨੰਦ ਸਿੰਘ ਜੀ ਮਹਾਰਾਜ ਆਪਣੇ ਪਵਿੱਤਰ ਰਸਨਾ ਤੋਂ ਫਕੀਰ ਦਾ ਅਰਥ ਕਰਦੇ, ਤਿੰਨ ਲਫ਼ਜ਼ ਹਨ ਫੱਫਾ ਕੱਕਾ ਰਾਰਾ, ਤਿੰਨ ਲਫ਼ਜ਼ ਹਨ ਫਕੀਰ ਬਣਨ ਵਾਸਤੇ। ਫਿਰ ਤਿੰਨਾਂ ਲਫ਼ਜ਼ਾਂ ਦਾ ਕੋਈ ਨਾ ਕੋਈ ਅਰਥ। ਫਕੀਰ ਕੌਣ ਹੈ? ਫੱਫਾ ਕਹਿੰਦਾ ਫਾਕਾ, ਆਖੋ ਸ੍ਰੀ ਵਾਹਿਗੁਰੂ, ਜੇ ਮਿਲ ਗਿਆ ਤਾਂ ਛਕ ਲਿਆ, ਜੇ ਨਹੀਂ ਮਿਲਿਆ ਤਾਂ ਇਹ ਸ਼ਰਾਬ ਨਹੀਂ ਦੇਣੀ, ਜਵੇ ਦੇ ਤਾਂ ਖਾ। ਫਾਕਾ ਤੇ ਕੱਕਾ ਕੀ ਕਹਿੰਦਾ ਹੈ? ਕਿਨਾਰਾ, ਦੁਨੀਆਂ ਤੋਂ ਕਿਨਾਰਾ। ਤੇ ਰਾਰਾ ਕਹਿੰਦਾ ਰਹਿਮ, ਆਖੋ ਸ੍ਰੀ ਰਹਿਮ ਕਰ। ਔਖੀ ਕਾਰ ਫਕੀਰਾਂ ਵਾਲੀ ਸੂਲੀ ਤੇ ਚੜ ਬਹਿਣਾ, ਗਲੀ ਗਲੀ ਦੀ ਪਿੱਛਿਆਂ ਮੰਗਣੀ, ਹਾਂਜੀ ਹਾਂਜੀ ਕਹਿਣਾ, ਨਹੀਂ ਕਿਸੇ ਨੂੰ ਮੰਦੀਆਂ ਕਹਿਣਾ, ਸਭ ਨੂੰ ਚੰਗੀਆਂ ਕਹਿਣਾ। ਫਿਰ ਸਾਈਂ ਲੋਕਾਂ ਇਹ ਗੁਣ ਫਕੀਰਾਂ ਤੇ ਜਿਉਂਦਿਆਂ ਮਰ ਰਹੇ। ਮੈਂ ਤਾਂ ਤੈਨੂੰ ਕੁਛ ਨੀ ਕਹਿੰਦਾ, ਪਰ ਜੋ ਕੁਝ ਤੋਂ ਬੀਜਿਆ ਹੈ ਨਾ, ਉਹਦਾ ਫਲ ਤੈਨੂੰ ਜ਼ਰੂਰ ਮਿਲੇ। ਸਾਈਂ ਦਾ ਪਿਆਰਾ ਕਹਿ ਕੇ ਚਲਾ ਗਿਆ। ਫਿਰ ਥੋੜੇ ਦਿਨਾਂ ਦੇ ਬਾਅਦ ਹੀ ਮੈਨੂੰ ਘਾਟੇ ਪੈਣ ਲੱਗ ਗਏ, ਆਖੋ ਸ੍ਰੀ ਸੰਤਨ ਦੁੱਖ ਪਾਏ ਤੇ ਸੁਖ ਪਾਏ ਸਾਧਨ ਤੇ ਸੰਤਨ ਸੇਤੀ ਮੁਸ਼ਕਰੀ ਕੁਲ ਡੋਬਨ ਕੀ ਤਾਰ, 56 ਕਰੋੜ ਯਾਦਵ ਗਲੇ ਤੇ ਸਣੇ ਕ੍ਰਿਸ਼ਨ ਹੋਤਾ। ਇਹ ਸਾਕੀ ਤੁਸੀਂ ਜਾਣਦੇ ਦਰਵਾਜ਼ਾ ਰਿਖੀ, ਸੰਤਨ ਸੇਤੀ ਮੁਸ਼ਕਰੀ ਕੁਲ ਡੋਬਨ ਕੀ ਰੀਤ, ਭਗਵਾਨ ਸੇਵਾ ਕਰੇ ਤੇ ਹੁਜਤਾ ਕਰੇ ਪਲੀਤ। ਘਾਟੇ ਪੈਣੇ ਸ਼ੁਰੂ ਹੋ ਗਏ, ਦਿਨਾਂ ਦੇ ਅੰਦਰ ਹੀ ਸਾਰਾ ਕਾਰੋਬਾਰ ਠੱਪ ਹੋ ਗਿਆ। ਸਾਰੇ ਸ਼ਹਿਰ ਵਿੱਚ ਸੇਠ ਗੰਗਾ ਰਾਮ ਗੰਗਾ ਰਾਮ, ਘਾਟੇ ਪੈ ਗਏ, ਮਾਇਆ ਚਲੀ ਗਈ, ਹੁਣ ਸਾਰੇ ਮੈਨੂੰ ਗੰਗੂ ਗੰਗੂ ਕਹਿੰਦੇ, ਆਖੋ ਸ੍ਰੀ ਵਾਹਿਗੁਰੂ। ਇਹ ਮਾਇਆ ਦਾ ਹੀ ਖੇਡ ਹੈ, ਪਰਸੋਂ ਪਰਸਾ ਪਰਸਰਾ, ਇਤਨੇ ਤੱਕ ਕਾਟੇ ਪੈ ਗਏ, ਲੈਣੇ ਵਾਲੇ ਆ ਗਏ। ਜਿਸ ਕੋਠੀ ਵਿਚ ਰਹਿੰਦਾ ਸਾਂ ਧੱਕੇ ਮਾਰ ਕੇ ਮੈਨੂੰ ਬਾਹਰ ਕਰ ਦਿੱਤਾ।
નિમાણા જે આ ગંગુ આપણે બચ્યા તે કારવાળી નું લે કે સોચ્યા કિધર જવા જંગલ ચડે જે શહેર ચ રાજ કીતા હોય આજ મેરી એ દિશા કોણ કુછ ભી નહીં એક દિન બીત્યા દૂજા દિન તીજા દિન મેં તું બચ્યા વાર વેખ કે મેનું તરસ આયા ઓ પાપી મન ચાલ શહેર વિચ કોઈ મહેનત મજૂરી કર એના બચ્યા નું કુછ ખાણ વાસ્તે લ્યા કે કરતૂતા તેરિયા હન માલદા એ પૈ ભુગતે શહેર વિચ આ ગયા તો એ જાણતા અગે હલવાઈ દી દુકાન કિસી ને મઠિયાઈ લે કે ખાધી તે દોના સુટ દિતા મેં દૂરું તકિયા દો બચ્યા ને આ કે દોને નું પકડ લે એ કહેતા એ જો કુછ લગા મેં ખાણ દૂજા કહેતા મેં ખાણ ઓ કહેતા તીન દિન હો ગયે મેનું કુછ નહીં મિલે મેં જો કુછ હૈ ખાણ હૈ દૂજા કહેતા મેનું ભી તીન દિન હો ગયે બચ્યા ની હાલત નું તકે ઉના ની આવાજ નું સુણે મેરા દિલ કંબ ગયા મેનું આપણી બચ્ચે યાદ આયે અરજી કી પૂછને હો જિસ વેલે મેં નેડે આયા કી આકે તકિયા મેરી બચ્ચે સના કો તરી બસ છતી પ્રાર્થ ખાણ વાળે દી આજ એ હાલત સોચ્યા મન એ જિંદગી નાળો મર જણ હાર કે નદી તે પહોંચે છાળ માર કે મરના ચાહુંદા સા પર મરના બડા કઠિન દૂરું ભજ કે એક વી આયા નદી તે ખડો ગયા દૂજી વેરી ફીર હું ત્રીજી વેરી તૈયાર કરકે આયા સા કે છાળ માર કે મર જાણા હે પર અચાનક ઈ તુહાડે સોહણે હાથ ને મેરી બાહ ફળ લઈ તો મેનું છાડ દો મેનું મર જાણ પ્યારી સાસ સંગત એ બક્ષી રૂ કોણ સી કોઈ પ્યાર વાળા ગુરસિખ જે અમૃત વેળે ગુરવાણી પડતા ગુરુ ગુરુ જપતા ત્યારે આ ગંગારામમાં એ તરહ ના મર એ મરના કોઈ જાયજ નહીં કબીરજી ને લિખે મો મરને કા ચાહો હે મરો તો હકે દ્વા સેવા કર દેશ તે કૌ વાસ્તે કુરબાની દે હો મરનો પરવાન પર ગંગારામ માયા વાસ્તે તું મરદ તું મેરે નાલ ચલ જી મેનું કિથે લે જાઓગે મેરી તો કોઈ થા નહીં ગુરસિખ ને કહ્યા મેં તેનું આપણે ગુરુ કોણ લે છે ગુરુ તોડા ગુરુ કોણ હે સિખ ને કહ્યા નિવાણિયા દા માણ મેરા ગુરુ નિતાણિયા દા તાણ મેરા ગુરુ ન્યાસ્ત્રિયા દા આસરા ગુરુ નેવટિયા દી ઓટ મેરા ગુરુ ગંગારામ હેરાન હો નિમાણિયા દા માણ તોડા ગુરુ કહેણ લગા મેં નહીં મનતા ક્યું ગંગારામ કહેણ લગા મેરે વર્ગા ભી કોઈ નિમાણા હૈ જે મેનું માણ નહીં મિલ્યા તો મેરે વાસ્તે કદા તોડા ગુરુ લેકિન ક્યાં તૈયું તો તેનું ભી નાલ મેરે ગુરુ તોડે ગુરુ દા નામ કી હૈ સિખ ને પ્યાર નાલ કહ્યા ગંગારામ મેં તીજા ગુરુ નાનક ધન ગુરુ અમરદાસ પાછી તુસી ભી આખો ધન ગુરુ અમરદાસ પાછી ગુરુ કોલ છે ਜਿੱਥੋਂ ਸਾਰੀਆਂ ਦਾਤਾਂ ਵਿੱਚ ਦੋਵੇਂ ਤੁਰ ਪਏ ਪਹੁੰਚ ਗਏ ਕਿੱਥੇ ਸ੍ਰੀ ਗੋਇੰਦਵਾਲ ਸਾਹਿਬ ਸ੍ਰੀ ਗੋਇੰਦਵਾਲ ਸਾਹਿਬ ਜੀ ਕਾ ਧਿਆਨ ਧਰ ਕੇ ਪਿਆਰੀ ਸਾਧ ਪੰਡਿਤ ਬੋਲੋ ਸਤਿਨਾਮ ਦੀਜੇ ਪਾਤਸ਼ਾਹ ਦਾ ਦਰਬਾਰ ਸਜੇ ਸੰਗਤਾਂ ਜੁੜੀਆਂ ਹਨ ਕੀਰਤਨ ਹੋ ਰਿਹਾ ਗੰਗਾ ਰਾਮ ਨੇ ਦਰਸ਼ਨ ਹੀ ਕੀਤੇ ਨਾ ਤਨ ਮਨ ਸਰੀ ਹੋਕ ਪਿਆ ਸਿੱਖ ਨੇ ਕਿਹਾ ਗੰਗਾਰਾਮ ਜਾਗਦੀ ਜੋਤ ਮੇਰਾ ਗੁਰੂ ਹੈ ਅੰਤਰਗਾਮੀ ਹੈ ਹੁਣ ਤੈਨੂੰ ਮਾਇਆ ਚਾਹੀਦੀ ਹੈ ਨਾ ਇੱਥੇ ਬਾਉਲੀ ਸਾਹਿਬ ਦੀ ਸੇਵਾ ਹੋ ਰਹੀ ਦੋ ਤਰ੍ਹਾਂ ਦੀ ਸੇਵਾ ਇੱਥੇ ਹੈ ਇੱਕ ਨਿਸ਼ਕਾਮ ਤੇ ਇੱਕ ਸਾਕਾਮ ਸਾਕਾਮ ਸੇਵਾ ਕਿਸੇ ਕਾਮਨਾ ਨਾਲ ਕੀਤੀ ਜਾਏ ਜਿਹੜੇ ਇੱਥੇ ਕਰਦੇ ਹਨ ਉਹਨਾਂ ਨੂੰ ਅਠਿਆਨੀ ਰੋਜ਼ ਮਿਲਦੀ ਤੇ ਦੋਵੇਂ ਦਾ ਪ੍ਰਸ਼ਾਦਾ ਲੰਗਰ ਕਈ ਐਸੇ ਵੀ ਪਿਆਰ ਵਾਲੇ ਗੁਰਮੁਖ ਹਨ ਜਿਹੜੇ ਨਿਸ਼ਕਾਮ ਸੇਵਾ ਕਰਦੇ ਹੁਣ ਤੇਰੀ ਮਰਜ਼ੀ ਚਾਹੇ ਸਾਕਾਮ ਸੇਵਾ ਕਰ ਚਾਹੇ ਨਿਸ਼ਕਾਮ ਸਾਕਾਮ ਸੇਵਾ ਕਿਸੇ ਕਾਮਨਾ ਨਾਲ ਪੂਰੀ ਹੋ ਜਾਂਦੀ ਪਰ ਜਿਨ੍ਹਾਂ ਨੇ ਨਿਸ਼ਕਾਮ ਸੇਵਾ ਕੀਤੀ ਹੈ ਉਹਨਾਂ ਨੂੰ ਕੀ ਮਿਲਦਾ ਹੈ ਪਿਆਰੀ ਸਾਧ ਸੰਗਤ
ساتام سیوا بھی کدے ضائع نہیں جانی. جو گرمکھ تن من تن نال گرو کر دی سے. گسائی تلسی داس جی نے لکھیا ہے نا, تلسی دیر نہ کیجیے پجیے نام سجائے لوک مجوری دیتا ہے کیوں راکھے بھگوان. کسے بندے دا کم کریے بھی مجوری دے تے رب کیویں رکھ لے, بھگوان کیویں رکھے گا. بان جی لکھے جا کے سمرن سب کچھ پائیے تو برتی کسی بھی جیڑا گرمکھ ایک قدم بھی گرو وال رکھدا ہے اوہدا پھل بھی ضرور ملدا. بابا جی تو بدل کر دے سن جے گرو نے پیار دا فرنا ہی بنا لیے نا اوہدے بدل بھی بخشش بخشش. چنگا راما نے تیری مرضی کیڑی سیوا کرنا چاہنا سوچن لگ گیا. اٹھانی روز والی سیوا کر پر جنہیں لکھاں گنے انہوں نے واسطے اٹھانی چیز چیز خیال آیا چلو منا نسکام سیوا کر. سیدھا لنگر چ آ گیا. گنگا رام لاہور دے رہن والا ہے سیٹھ, اج سن گرو امرداس پاتشاہ دے لنگر جھوٹے پانڈے پہ ہماری سیوا کر دے. ایک مہینہ بیت گیا, دو مہینے, تین مہینے, پر کدے بھی سدگر سچے پاتشاہ جی نے آ کے نہیں پوچھا تو کون ہے, کی سیوا کرتا ہے, کس واسطے کر. پر گنگا رام من نو سمجھاندا ہے میں نے گرو انتر جامی تو لگا رہا یہ گرو کر دی سیوا ملی ہے تو کری. گنگا رام نالے جھوٹے پانڈے مائی دارے دا ہے تے نالے پڑھدا رہے کی

ਸੇਵਾ। ਬਾਬਾ ਜੀ ਬਚਨ ਕਰਦੇ ਸਨ, ਕਰ ਸੇਵਾ ਤੇ ਖਾ ਮਿਲ, ਕਰ ਮਜ਼ੂਰੀ ਤੇ ਖਾ। ਇਸ ਆਸ ਵਿੱਚ ਗੰਗਾ ਰਾਮ 6 ਮਹੀਨੇ ਲੰਗਰ ਦੇ ਜੂਠੇ ਪਾਂਡੇ ਮਾਏ। ਅੱਜ ਅੰਮ੍ਰਿਤ ਵੇਲੇ ਦੀਵਾਨ ਦੀ ਸਮਾਪਤੀ ਹੋਈ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਉੱਠੇ ਤੇ ਸਿੱਧੇ ਲੰਗਰ ਚਾਹ ਗੰਗਾ ਰਾਮ ਦੇ ਕੋਲ ਆ ਕੇ ਸੁਣ। ਗੰਗਾ ਰਾਮਾ ਕੀ ਵਿਆਹ ਕਰਦਾ, ਜਦੋਂ ਸਿਰ ਚੁੱਕਿਆ ਕੀ ਤੱਕਿਆ ਤੀਜੇ ਪਾਤਸ਼ਾਹ ਸਾਹਮਣੇ, ਹੱਥ ਸਵਾਹ ਨਾਲ ਲਿਬੜੇ ਉੱਠਿਆ ਤੇ ਆਪਣਾ ਸਿਰ ਜਿਹੜਾ ਸੀ ਸਾਹਿਬਾਂ ਦੇ ਚਰਨ ਤੇ। ਹਜ਼ੂਰ ਕਹਿਣ ਲੱਗੇ ਉੱਠ ਗੰਗਾ ਰਾਮ, ਉੱਠ ਉੱਠ ਗੰਗਾ ਰਾਮ। ਕੀ ਕਰਦਾ ਰਹੀ ਹੈ ਪਾਤਸ਼ਾਹ? ਲੰਗਰ ਦੇ ਜੂਠੇ ਪਾਂਡੇ ਮਾਏ। ਹਜ਼ੂਰ ਮੁਸਕਰਾਤਾ, ਕਹਿਣ ਲੱਗੇ ਗੰਗਾ ਰਾਮ ਕਿਤਨਾ ਚਿਰ? 6 ਮਹੀਨੇ। ਹਜ਼ੂਰ ਕਹਿਣ ਲੱਗੇ ਗੰਗਾ ਰਾਮ ਤੋਂ ਸਾਧ ਸੰਗਤ ਦੇ ਜੂਠੇ ਪਾਂਡੇ ਮਾਂਜੇ, ਤੇਰੀ ਸੇਵਾ ਪ੍ਰਵਾਨ ਹੈ, ਮੰਗ ਕੀ ਮੰਗ, ਬਿਰਥੀ ਕਾਲ ਨਾ ਜਾਏ। ਸਿੰਘੋ ਜੇ ਸਿੱਖ ਕਾਲ ਨਾ ਕਾਲ ਦਾ ਹੈ ਤਾਂ ਗੁਰੂ ਬਖਸ਼ੇ ਜ਼ਰੂਰ, ਮੰਗ ਕੀ ਮੰਗ। ਗੰਗਾ ਰਾਮ ਸੋਚਣ ਲੱਗ ਗਿਆ ਕੀ ਮੰਗਾਂ ਪਾਤਸ਼ਾਹ, ਜੋ ਮੰਗਾ ਦੇ ਦਿਓਗੇ? ਹਜ਼ੂਰ ਕਹਿਣ ਲੱਗੇ ਹਾਂ, ਇਹ ਗੁਰੂ ਨਾਨਕ ਦਾ ਇੱਥੇ ਕਿਸੇ ਚੀਜ਼ ਦੀ ਕਮੀ ਨਹੀਂ ਮਹਾਰਾਜ, ਜੋ ਮੰਗਾ। ਹਜ਼ੂਰ ਕਹਿਣ ਲੱਗੇ ਮੰਗ। ਤੀਜੀ ਵੇਰੀ ਪਾਤਸ਼ਾਹ ਕਹਿਣ ਲੱਗੇ ਗੰਗਾ ਰਾਮ ਬੋਲਤਾ ਸੀ, ਕੀ ਚਾਹੁੰਦਾ ਇਹ? ਗੰਗਾ ਰਾਮ ਨੇ ਕਿਹਾ ਮਹਾਰਾਜ ਜੇ ਮੇਰੇ ਤੇ ਤੁੱਠੇ ਹੋ ਤਾਂ ਮੈਨੂੰ ਅੱਗੇ ਵਰਗਾ ਬਣਾ ਦੇ। ਆਖੋ ਸ੍ਰੀ ਵਾਹਿਗੁਰੂ, ਸਾਰੇ ਆਖੋ ਵਾਹਿਗੁਰੂ। ਹਜ਼ੂਰ ਮੁਸਕਰਾਤੇ, ਕਹਿਣ ਲੱਗੇ ਅੱਗੇ ਵਰਗਾ ਬਣਾਈਏ ਕਿ ਅੱਗੇ ਨਾਲੋਂ ਵੀ ਵੱਡਾ ਬਣਾ ਦੇਈਏ? ਪਾਤਸ਼ਾਹ ਤੇਰੀ ਕਿਰਪਾ, ਹਜ਼ੂਰ ਕਹਿੰਦੀ ਚਲਾ ਜਾ, ਗੁਰੂ ਦੀ ਓਟ ਆਸਰਾ ਰੱਖੀ, ਧੰਨ ਗੁਰੂ ਨਾਨਕ ਦੀ ਬਖਸ਼ਿਸ਼ ਦੁਆਰਾ ਅੱਗੇ ਨਾਲੋਂ ਵੀ ਵੱਡਾ। ਗੰਗਾ ਰਾਮ ਦਿੱਲੀ ਆ ਗਈ, ਕੋਈ ਦਿਨ ਫਿਰਦਾ ਫਿਰਾਂਦਾ ਰਿਹਾ, ਕੋਈ ਕੰਮ ਕਾਰ ਨਹੀਂ ਬਣਿਆ। ਇੱਕ ਦਿਨ ਨਿਰਾਸ਼ ਹੋ ਕੇ ਰੋ ਪਿਆ, ਅਰਦਾਸ ਕੀਤੀ, ਧੰਨ ਗੁਰੂ ਅਮਰਦਾਸ ਪਾਤਸ਼ਾਹ ਤੁਸੀਂ ਵਚਨ ਕੀਤਾ ਸੀ ਅੱਗੇ ਨਾਲੋਂ ਵੀ ਵੱਡਾ, ਪਰ ਮੈਨੂੰ ਤਾਂ ਰੋਟੀ ਦਾ ਵੀ ਫਿਕਰ ਪੈ ਗਈ। ਸਾਹਿਬਾਂ ਨੇ ਪ੍ਰੇਰਣਾ ਦਿੱਤੀ, ਦ੍ਰਿਸ਼ਟਾਂਤ ਦਿੱਤਾ, ਗੰਗਾ ਰਾਮ ਘਾਬਰ ਨਾ, ਜਿੱਥੇ ਵੱਡੇ ਵੱਡੇ ਸੇਠ ਕੋਠੀਆਂ ਵਾਲੇ ਬੈਠੇ ਹਨ ਨਾ, ਤੂੰ ਵੀ ਕਿਰਾਏ ਤੇ ਕੋਠੀ ਲੈ ਲੈ।

ਇਹ ਸਾਡਾ ਅਪਮਾਨ ਹੋਇਆ ਤਾਂ ਉਹਦਾ ਵੀ ਹੋਣਾ ਚਾਹੀਦਾ। ਸਾਰੇ ਕਹਿਣ ਲੱਗੇ ਵੀ ਖਾਨ ਸਾਡੇ ਕੋਲ ਤਾਂ ਇਤਨੀ ਸਮਰੱਥਾ ਨਹੀਂ, ਪਰ ਉਹ ਸਾਹਮਣੇ ਇੱਕ ਨਵਾਂ ਸੇਠ ਆਇਆ ਹੈ ਉਹਦੇ ਕੋਲ, ਪਠਾਨ ਉਹਦੇ ਕੋਲ ਆ ਗਿਆ। ਇਧਰ ਗੰਗਾ ਰਾਮ ਗੋਡੀਆਂ ਚ ਸਿਰ ਪਾ ਕੇ ਬੈਠਾ, ਪੈਰਾਂ ਦਾ ਖੜਾਕ ਸੁਣਿਆ ਸਿਰ ਚੁੱਕੇ। ਆ ਖਾਨ ਕਿਸ ਤਰ੍ਹਾਂ ਸੇਠ, ਮੈਂ ਲੱਖ ਮੋਰ ਦੀ ਉਂਡੀ ਕਰਨੀ ਹੈ ਲਾਹੌਰ, ਕਰ ਸਕਦਾ? ਗੰਗਾ ਰਾਮ ਨੇ ਠੰਡਾ ਸਹਾਰਿਆ, ਲੱਖ ਮੋਰ ਤਾਂ ਕੀ, ਮੇਰੇ ਕੋਲ ਤਾਂ ਲੱਖ ਕੌਡੀ ਨਹੀਂ। ਖਿਆਲ ਆਇਆ ਇਧਰੋਂ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਦਿਸ਼ਟਾਂਤ ਦੁਆਰਾ ਪ੍ਰੇਰਣਾ ਦਿੱਤੀ ਕਿ ਗੰਗਾ ਰਾਮਾ ਘਾਬਰਦਾ ਕਿਉਂ ਹੈ, ਲੱਖ ਮੋਰ ਦੀ ਉਂਡੀ ਕਰਦੇ ਸਾਡੇ ਨਾਂ ਦੀ ਕਰਦੇ। ਆਖੋ ਸ੍ਰੀ ਹੌਸਲਾ ਕੀ, ਲੱਖ ਮੋਰ ਗਿਣ ਕੇ ਲੈ ਲਈ ਤੇ ਉਂਡੀ ਕਰ ਦਿੱਤੀ ਕਿਹਦੇ ਨਾਂ ਦੀ, ਪਿਆਰ ਨਾਲ ਆਖੋ ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ। ਪਠਾਨ ਲਾਹੌਰ ਆਇਆ, ਸਾਹਿਬ ਜੀ ਪਹਿਲਾਂ ਹੀ ਪਹੁੰਚ ਗਏ, ਸ਼ਹਿਰ ਦੇ ਦਰਵਾਜ਼ੇ ਅੱਗੇ ਜਾ ਕੇ ਮਿਲੇ। ਕਿਉਂ ਖਾਨ, ਦਿੱਲੀ ਤੋਂ ਆਏ? ਪਠਾਨ ਬੜਾ ਹੈਰਾਨ ਹੋ ਗਿਆ ਵੀ ਇਹਨੂੰ ਕਿਵੇਂ ਪਤਾ ਲੱਗ ਗਿਆ। ਅਦੂਰ ਕਹਿਣ ਲੱਗੇ ਤੇਰੇ ਕੋਲ ਲੱਖ ਮੋਰ ਦੀ ਉਂਡੀ ਵੀ ਹੈ। ਹੋਰ ਅਸਚਰਜ ਹੋਏ ਕਿ ਇਨਸਾਨ ਹੈ ਕਿ ਕੋਈ ਜਾਦੂਗਰ, ਧੰਨ ਗੁਰੂ ਅਮਰਦਾਸ ਪਾਤਸ਼ਾਹ ਦੇ ਨਾਂ ਦੀ ਹੈ ਉਹ ਅਸੀਂ। ਪਠਾਨ ਖੁਸ਼ ਹੋ ਗਿਆ, ਅੱਗੇ ਜੀ ਸਾਹਿਬ ਜੀ ਤੁਰ ਪਏ। ਪਿੱਛੇ ਪਿੱਛੇ ਪਠਾਨ ਸਜੀ ਦੁਕਾਨ ਤੇ ਸਤਿਗੁਰੂ ਜੀ ਲੈ ਗਏ, ਲੱਖ ਮੋਰੇ ਨੂੰ ਗਿਣ ਕੇ ਦੇ ਦਿੱਤੀ। ਪਠਾਨ ਤੁਰ ਪਿਆ, ਖਿਆਲ ਆਇਆ ਮਨ ਇਹੋ ਜਿਹੇ ਆਦਮੀ ਅੱਗੇ ਕਦੇ ਨੀ ਵੇਖਿਆ। ਆਖੋ ਸੀ ਪਤਾ ਨੀ ਇਹ ਇਨਸਾਨ ਸੀ ਕਿ ਕੋਈ ਫਰਿਸ਼ਤਾ। ਇਹਦੇ ਦਰਸ਼ਨਾਂ ਵਿੱਚ ਬੜਾ ਆਨੰਦ ਸੀ, ਬੋਲ ਚਾਲ ਬੜਾ ਚੰਗਾ, ਮੇਰੇ ਮਨ ਦੀਆਂ ਬੁੱਝਣ ਵਾਲਾ ਸੀ। ਚਲੋ ਫਿਰ ਇੱਕ ਵਾਰੀ ਦਰਸ਼ਨ ਕਰੀਏ। ਪਠਾਨ ਫਿਰ ਜਿਸੇ ਨੇ ਪਰਦ ਕੇ ਵਾਪਸ ਆਇਆ, ਕੀ ਤੱਕਦਾ ਹੈ, ਨਾ ਦੁਕਾਨ ਹੈ ਨਾ ਦੁਕਾਨਦਾਰ ਹੈ। ਆਖੋ ਸ੍ਰੀ ਵਾਹਿਗੁਰੂ, ਸੇਵਕ ਕੋ ਨਿਗਤੀ ਹੋਏ, ਪਰ ਸੇਵਕ ਆਪਣੇ ਸੇਵਕ ਕੀ ਆਪੇ ਰਾਖੇ, ਆਪੇ ਨਾਮ ਜਪਾਵੇ, ਜੇ ਜੇ ਕਾਜ ਕਿਰਤ ਸੇਵਕ ਕੀ, ਤਾਂ ਤਾਂ ਉੱਠ ਪਾਵੇ, ਸੇਵਕ ਕੋ ਨਿਗਤੀ ਹੋਏ। ਇਧਰ ਲੱਖ ਮੋਰ ਗੰਗਾ ਰਾਮ ਕੋਲ ਆ ਗਈ, ਬਿਜਨਸਮੈਨ ਤਾਂ ਅੱਗੇ ਬੜਾ ਸੀ, ਜੋ ਵਪਾਰ ਕੀਤਾ ਅੱਗੇ ਨਾਲੋਂ ਵੀ ਵੱਡਾ ਸੇਵਕ। ਸਾਰੇ ਸ਼ਹਿਰ ਵਿਚ ਗੰਗਾ ਰਾਮ ਫਰਮਾ ਪਈਆਂ ਚੱਲਦੀ। ਇਧਰ ਤੀਜੇ ਪਾਤਸ਼ਾਹ ਦੇ ਦਰਬਾਰ ਚ ਇੱਕ ਬੁੱਢਾ ਬ੍ਰਾਹਮਣ ਆ ਗਿਆ, ਹੱਥ ਜੋੜੇ, ਪਾਤਸ਼ਾਹ ਮੇਰੇ ਉੱਤੇ ਵੀ ਕਿਰਪਾ ਕਰੋ। ਅਦੂਰ ਕਹਿਣ ਲੱਗੇ ਬ੍ਰਾਹਮਣ ਦੇਵਤਾ ਕੀ ਚਾਹੁੰਦੇ? ਪਾਤਸ਼ਾਹ ਘਰ ਵਿਚ ਕਨੇ ਨੌਜਵਾਨ ਹੋ ਚੁੱਕੀ, ਕੋਲ ਸਮਰੱਥਾ ਨਹੀਂ, ਆਪ ਕੁਝ ਮਦਦ ਕਰੋ ਤੇ ਇਹ ਪਾਰਾ ਸਿਰ ਤੋਂ ਲਾ ਦੇ। ਜਿਹਨਾਂ ਘਰਾਂ ਵਿਚ ਬੱਚੀਆਂ, ਤੈਨੂੰ 500 ਰੁਪਇਆ ਮਿਲ ਸਕੇ, ਮਹਾਰਾਜ ਹੁਕਮ ਕਰੋ। ਅਦੂਰ ਕਹਿਣ ਲੱਗੇ ਸਾਡਾ ਗੁਮਾਸਤਾ ਰਹਿੰਦਾ ਹੈ ਗੰਗਾ ਰਾਮ ਸੇਠ ਦਿੱਲੀ, ਉਹਦੇ ਨਾਂ ਦੀ 500 ਦੀ ਹੁੰਡੀ ਕਰ ਦਿੰਦੇ ਜਾ ਕੇ ਉੱਥੋਂ ਲੈ ਲੈ। ਬ੍ਰਾਹਮਣ ਨੇ ਕਿਹਾ ਸਤ ਹੁੰਡੀ ਲੈ ਕੇ ਤੁਰ ਪਿਆ, ਦਿੱਲੀ ਪਹੁੰਚਿਆ, ਪੁੱਛਦਾ ਪਛਾਣਦਾ ਸੇਠ ਗੰਗਾ ਰਾਮ ਅੱਗੇ ਕੀ ਸਿਲਸਿਲਾ, ਉਸੇ ਤਰ੍ਹਾਂ ਦਰਬਾਰ ਖੜੋਤਾ ਹੈ। ਅੰਦਰ ਮੁਨੀਬ ਵਹੀਆਂ ਲੈ ਕੇ ਬੈਠੀਆਂ, ਬੜੇ ਸਾਰੇ ਗੱਦੇ ਉੱਤੇ ਸੇਠ ਗੰਗਾ ਰਾਮ ਬੜੇ ਟੌਰ ਨਾਲ ਬੈਠਾ ਹੋਇਆ, ਲੈਣ ਦੇਣ ਹੋ ਰਹੇ। ਬ੍ਰਾਹਮਣ ਅੰਦਰ ਜਾਣ ਲੱਗਾ, ਦਰਬਾਨ ਨੇ ਰੋਕਿਆ, ਠਹਿਰ ਜਾ, ਕੋਈ ਮੰਗਤਾ ਹੈ? ਕਹਿਣ ਲੱਗਾ ਮੰਗਤਾ ਨਹੀਂ। ਅੰਦਰ ਕਿਉਂ ਜਾਣਾ? ਸੇਠ ਨੂੰ ਮਿਲਣਾ, ਕਿਉਂ? ਮੇਰੇ ਕੋਲ ਹੁੰਦੀ ਹੈ। ਦਰਬਾਨ ਨੇ ਪੰਡਿਤ ਦੇ ਮੂੰਹ ਵੱਲ ਵੇਖਿਆ, ਕਹਿਣ ਲੱਗਾ ਠਹਿਰ। ਅੰਦਰ ਗਿਆ, ਗੰਗਾ ਰਾਮ ਨੂੰ ਜਾ ਕੇ ਕਿਹਾ, ਮਹਾਰਾਜ ਇਹ ਗਰੀਬੜਾ ਜਿਹਾ ਆਦਮੀ ਹੈ ਤੇ ਉਹ ਤੁਹਾਨੂੰ ਮਿਲਣਾ ਚਾਹੁੰਦਾ ਤੇ ਨਾਲ ਕਹਿੰਦਾ ਵੀ ਮੇਰੇ ਕੋਲ ਹੁੰਦੀ ਵੀ। ਗੰਗਾ ਰਾਮ ਨੇ ਸੁਣਿਆ, ਮੱਥੇ ਤੇ ਤਿਉੜੀ ਪਾ ਲਈ, ਦਰਬਾਨ ਨੂੰ ਕਿਹਾ ਅੰਦਰ ਭੇਜ ਦੇ। ਬ੍ਰਾਹਮਣ ਅੰਦਰ ਚਲਾ ਗਏ, ਆ ਬਈ ਕਿੱਦਾਂ ਹੈ? ਬ੍ਰਾਹਮਣ ਨੇ 500 ਰੁਪਏ ਦੀ ਹੁੰਦੀ ਕਿਹਨੇ ਕੀਤੀ ਹੈ? ਬ੍ਰਾਹਮਣ ਨੇ ਕਿਹਾ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਕੀਤੀ ਤੇਰੇ ਨਾਲ। ਸੋਚ ਸੋਚ ਕੇ ਬ੍ਰਾਹਮਣ ਵੱਲ ਵੇਖ ਕੇ ਕਹਿੰਦਾ ਕਿਹੜਾ ਅਮਰਦਾਸ? ਆਖੋ ਸ੍ਰੀ ਵਾਹਿਗੁਰੂ, ਕਿਹੜਾ? ਬ੍ਰਾਹਮਣ ਨੇ ਕਿਹਾ ਗੰਗਾ ਰਾਮ ਅਮਰਦਾਸ ਨਹੀਂ, ਕਹੋ ਧੰਨ ਗੁਰੂ ਅਮਰਦਾਸ ਪਾਤਸ਼ਾਹ। ਹਾਂ ਹਾਂ ਉਹ ਬੁੱਢਾ ਅਮਰਦਾਸ। ਆਖੋ ਸ੍ਰੀ ਵਾਹਿਗੁਰੂ, ਇੱਕ ਮੋੜ ਹੈ ਪਿਆਰੀ ਸਾਹਿਬ ਸਿੰਘ ਜ਼ਿੰਦਗੀ ਦੇ ਅੰਦਰ ਆਉਂਦਾ ਹੈ, ਜਿੱਥੇ ਆ ਕੇ ਇਨਸਾਨ ਕਈ ਵਾਰੀ ਦਾਤ ਪਿਆਰੀ ਇਸ ਮੋੜ ਵਾਸਤੇ ਹੀ, ਕਿਉਂਕਿ ਆਉਂਦੇ ਹਨ ਇਸ ਵਾਸਤੇ ਹੀ ਕਿਸੇ ਮਹਾਂਪੁਰਸ਼ ਦੀ ਸੰਗਤ ਦੀ ਲੋੜ ਹੈ, ਨਹੀਂ ਤਾਂ ਆਦਮੀ ਵੱਡੇ ਵੱਡੇ ਫੇਲ ਹੋ ਜਾਂਦੇ ਨੇ। ਇਸ ਸਰਪਨੀ ਤੇ ਕੌਣ ਹੈ ਬਲੀਆ, ਜਿਨ ਬ੍ਰਹਮਾ ਵਿਸ਼ਨ ਮਹਾਂਵਿਸ਼ਨ।

ਜਿਸਨੇ ਧਰਤੀ ਨੂੰ ਪੁੱਟਿਆ ਨੂੰ ਪਾਣੀ ਜ਼ਰੂਰ ਮਿਲੇ, ਜਿਸਨੇ ਖੋਜਿਆ ਹੈ ਉਹਨੂੰ ਮਾਲਕ ਲੱਭੇ, ਜਿਸ ਸਿੱਖ ਨੇ ਮਨ ਜੋੜ ਕੇ ਅਰਦਾਸ ਕੀਤੀ ਹੈ ਉਹਦੀ ਅਰਦਾਸ ਜ਼ਰੂਰ ਮਿਲੀ ਹੈ। ਅੱਜ ਗੰਗਾ ਰਾਓ ਆਪਣੀਆਂ ਭੁੱਲਾਂ ਦਾ ਪ੍ਰਗਟਾਵਾ ਕਰਕੇ ਰੋਈ ਜਾਂਦੀ, ਐ ਵਾਹਿਗੁਰੂ ਮੈਨੂੰ ਬਖਸ਼ ਆਪਾਂ ਸਾਡੇ ਕੋਲੋਂ ਵੀ ਕਈ

ਰੋ ਰੋ ਕੇ ਚਰਨਾਂ ਨੂੰ ਧੋ ਦੇ, ਬਾਦਸ਼ਾਹ ਮੈਨੂੰ ਬਖਸ਼। ਹਜ਼ੂਰ ਕਹਿਣ ਲੱਗੇ, ਗੰਗਾ ਰਾਮ ਭੁੱਲ ਗਏ ਹਾਂ ਪਰ ਤੀਜੇ ਪਾਤਸ਼ਾਹ ਮੇਰਾ ਦੇ ਸਾਈਂ ਕਹਿਣ ਲੱਗੇ, ਗੰਗਾ ਰਾਮ ਮੈਂ ਜਾ ਤੈਨੂੰ ਬਖਸ਼। ਗੰਗਾ ਰਾਮ ਇੱਕ ਵਾਰੀ ਫਿਰ ਮੰਗ ਲੈ, ਕਿਉਂਕਿ ਤੂੰ ਮੇਰੀ ਸਿੱਖਾਂ ਦੀ ਸੇਵਾ ਕੀਤੀ। ਗੰਗਾ ਰਾਮ ਨੇ ਹੱਥ ਜੋੜੇ, ਪਾਤਸ਼ਾਹ ਹੁਣ ਮੈਂ ਨਹੀਂ ਮੰਗਦਾ, ਜੋ ਤੈਨੂੰ ਚੰਗਾ ਲੱਗਦਾ ਹੋ ਦੇ। ਹਜ਼ੂਰ ਕਹਿਣ ਲੱਗੇ, ਠੀਕ। ਗੰਗਾ ਰਾਮ ਤੂੰ ਅੱਗੇ ਨਿਰੀ ਮਾਇਆ ਮੰਗੀ ਸੀ, ਤੇ ਜਿਹੜੀ ਮਾਇਆ ਹੈ, ਮਾਇਆ ਦਾ ਅਰਥ ਹੈ ਮੈਂ ਆਇਆ, ਜਿੱਥੇ ਮੈਂ ਆ ਗਈ ਉੱਥੇ ਵਾਹਿਗੁਰੂ ਭੁੱਲ ਜਾਂਦਾ। ਇਨ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ। ਗੰਗਾ ਰਾਮ ਹੁਣ ਤੈਨੂੰ ਮਾਇਆ ਵੀ ਦੇਵਾਂਗੇ ਤੇ ਨਾਲ ਇੱਕ ਪਦਾਰਥ ਹੋਰ ਵੀ ਦੇਵਾਂਗੇ, ਪਾਤਸ਼ਾਹ ਕਰੋ ਬਖਸ਼ਿਸ਼। ਹਜ਼ੂਰ ਕਹਿਣ ਲੱਗੇ, ਗੰਗਾ ਰਾਮ ਸਵਾਸ ਸਵਾਸ ਜਪਿਆ ਕਰ, ਸਤਨਾਮ ਬਾਣੀ ਪੜਿਆ ਕਰ, ਸਤਸੰਗ ਕਰਿਆ ਕਰ, ਦਾਨ ਪੁੰਨ ਕਰਿਆ ਕਰ। ਜੇ ਨਾਮ ਦੀ ਬਖਸ਼ਿਸ਼ ਤੇਰੇ ਤੇ ਹੋਈ, ਜੇ ਨਾਮ ਦਾ ਧਨ ਤੇਰੇ ਕੋਲ ਹੋਵੇਗਾ, ਤਾਂ ਹੁਣ ਇਹ ਮਾਇਆ ਜਿਹੜੀ ਹੈ ਤੇਰੇ ਉੱਤੇ ਵਾਰ ਨਹੀਂ ਕਰੇ, ਤੈਨੂੰ ਵਰਗ ਲਾਏਗੀ। ਮੁਰਗਾਬੀ ਪਾਣੀ ਚ ਰਹਿੰਦੀ ਹੋਈ ਪਾਣੀ ਤੂੰ ਨਿਆਰੀ ਕਿਉਂ ਹੈ? ਕੁਦਰਤ ਨੇ ਉਹਦੇ ਪਰਾਂ ਨਾਲ ਥਿੰਦਿਆਈ ਲਾਈ ਹੁੰਦੀ, ਪਾਣੀ ਵਿਚ ਵੀ ਰਹਿੰਦੀ ਹੈ, ਉੱਡ ਵੀ ਜਾਂਦੀ। ਇਸੇ ਤਰ੍ਹਾਂ ਬਾਬੇ ਨੇ ਗ੍ਰਸਤ ਨੂੰ ਉੱਚਾ ਦੱਸਿਆ ਤੇ ਗ੍ਰਸਤੀ ਨੂੰ ਕਿਹਾ ਹੈ, ਮਾਇਆ ਵਿਚ ਰਹਿ ਕੇ, ਕਾਰੋਬਾਰ ਬਾਰਾਂ ਵਿਚ ਰਹਿ ਕੇ ਕਿਸ ਤਰ੍ਹਾਂ ਰਹਿਣਾ? ਜੈਸੇ ਜਨਮੇ ਕਮਲ ਨਿਰਾਲਮ ਮੁਰਗਾਈ। ਮੁਰਗਾਬੀ ਦੇ ਪਰਾਂ ਨਾਲ ਕੁਦਰਤ ਨੇ ਸੰਧਿਆਈ ਲਾਈ, ਪਾਣੀ ਦਾ ਅਸਰ ਨਹੀਂ ਹੁੰਦਾ। ਜਿਨ੍ਹਾਂ ਗੁਰਸਿੱਖਾਂ ਦੇ ਮਨ ਦੇ ਉੱਤੇ ਨਾਮ ਬਾਣੀ ਦੀ ਸੰਧਿਆਈ ਹੈ, ਉਹਨਾਂ ਉੱਤੇ ਮਾਇਆ ਦਾ ਕੋਈ ਅਸਰ ਨਹੀਂ ਆਉਂਦੀ ਹੈ। ਮਾਇਆ ਪ੍ਰਾਪਤ ਕਰਕੇ ਕਾਰੋਬਾਰਾਂ ਵਿਚ ਚੜ੍ਹਦੀਆਂ ਕਲਾ ਵੇਖ ਕੇ ਤੇ ਫਿਰ ਗੁਰੂ ਨਾਨਕ ਦਾ ਸ਼ੁਕਰਾਨਾ ਅਦਾ ਕਰਦੇ ਹਨ, ਉਹ ਪਿਆਰੀ ਸਾਧ ਸੰਗਤ ਤੋਂ ਮਾਇਆ ਤੋਂ। ਲਿਖਿਆ ਹੈ ਗੰਗਾ ਰਾਮ ਨੂੰ ਸਾਹਿਬਾਂ ਨੇ ਮੰਜੀ ਬਖਸ਼ ਤੇ ਕਿਹਾ, ਗੰਗਾ ਰਾਮ ਤੋਂ ਗੁਰੂ ਕੇ ਲੰਗਰ ਦੀ ਸੇਵਾ ਕੀਤੀ ਹੈ, ਹੁਣ ਤੂੰ ਆਪ ਵੀ ਨਾਮ ਜਪ ਤੇ ਲੋਕਾਂ ਨੂੰ ਵੀ ਜਪਾਇਆ ਕਰ, ਸਤਨਾਮ। ਨਾਮ ਦੀਆਂ ਦਾਤਾਂ ਪ੍ਰਾਪਤ ਕਰਕੇ ਤੇ ਗੰਗਾ ਰਾਮ ਹੁਣ ਧੰਨ ਗੁਰੂ ਅਮਰਦਾਸ ਪਾਤਸ਼ਾਹ ਦੀ ਉਸਤ ਕਰਦਾ ਹੈ। ਕਿਸ ਤਰ੍ਹਾਂ? ਜਿਸ ਤਰ੍ਹਾਂ ਭੱਟਾ ਨੇ ਕੀਤੀ ਹੈ। ਤੁਸੀਂ ਵੀ ਪਿਆਰ ਨਾਲ ਪੜ੍ਹੋ ਇਸ ਸੁੱਖ ਨੂੰ, ਫਿਰ ਸਮਾਪਤੀ ਕਰੀਏ।

ਪ੍ਰਭੂ ਨੂੰ ਮਿਲਣ ਵਾਸਤੇ ਮਨ ਲੋਚਦਾ ਹੈ ਔਰ ਪ੍ਰਭੂ ਨੂੰ ਜਿਹੜਾ ਮਿਲਾਵੇ ਉਹਦੇ ਅੱਗੇ ਅਰਦਾਸ ਕਰਦੇ ਨੇ ਸਤਿਗੁਰੂ ਜੀ ਆਪ ਆਓ ਸ਼ਬਦ ਵਿੱਚ

ਇਹ ਉਮਰ ਦੇ ਨਾਲ ਨਹੀਂ ਹੁੰਦਾ। ਫਿਰ ਜਿਹੜੇ ਪ੍ਰਭੂ ਨਾਲ ਪਿਆਰ ਕਰਦੇ ਨੇ ਉਹ ਜਾਣਦੇ ਨੇ ਕਿ ਜਿੱਥੇ ਪ੍ਰਭੂ ਦਾ ਪਿਆਰ ਹੈ ਉੱਥੇ ਨਾ ਉਮਰ ਦਾ ਸਵਾਲ, ਨਾ ਊਚ ਨੀਚ ਦਾ, ਨਾ ਜਾਤ ਪਾਤ ਦਾ, ਕਿਉਂਕਿ ਜਿਹੜਾ ਪਿਆਰ

ਸਾਰਿਆਂ ਨੂੰ ਮਿਲਦਾ ਵੀ ਨਹੀਂ, ਪ੍ਰਭੂ ਦਾ ਪਿਆਰ ਸਾਰਿਆਂ ਨੂੰ ਲੱਗਦਾ ਵੀ ਨਹੀਂ। ਪਰ ਜਿਨ੍ਹਾਂ ਨੇ ਪ੍ਰਭੂ ਨਾਲ, ਗੁਰੂ ਨਾਲ ਪਿਆਰ ਕੀਤਾ, ਉਹਨਾਂ ਦੇ ਜੀਵਨ ਦਾ ਢੰਗ ਦੁਨੀਆਂ ਨਾਲੋਂ ਵੱਖਰਾ ਹੁੰਦਾ ਹੈ। ਐਸੀ ਹੀ ਇੱਕ ਪ੍ਰੇਮ ਭਰੀ ਕਥਾ

ਨਾਲ ਚਕੋਰ ਪਿਆਰ ਕਰਦੀ ਏ। ਇਹ ਨੀਲੇ ਘੋੜੇ ਵਾਲੇ ਆ, ਇਹ ਚਿੱਟੀਆਂ ਬਾਜਾਂ ਵਾਲੇ ਆ, ਇਹ ਫੌਜਾਂ ਵਾਲੇ ਆ। ਕਲਗੀਧਰ ਪਿਤਾ, ਮੈਂ ਤੇਰੇ ਨਾਲ ਬੜਾ ਪਿਆਰ ਕਰਨੀ ਏ, ਆਪਣੀ ਬੇਟੀ ਦੀ, ਆਪਣੀ ਬੱਚੀ ਦੀ ਇਹ ਭੇਟ ਸਵੀਕਾਰ ਕਰਨੇ। ਆਓ ਸਾਰੇ ਆਪਾਂ ਵੀ ਅਰਦਾਸ ਕਰੀਏ।